ਹਾਉ ਸਚ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ।

ਸਦਾਹਾਉ ਅਰਜਨ ਕੇ ਵੜ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸੇ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀ ਬੇ ਤ੍ਰਿਗ ਜੀ ਵਾਸੇ ਜਿਨ ਹਰ ਜਨ ਸਤਿਗੁਰ ਸੰਗ

ਆਲੋਕ ਸੁਤ ਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੀ ਮਨ ਪਹੁ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛਾ ਬਚਰੇ ਛਰਿਆ ਤਿਨ ਕਵਣ ਖਲਾ ਵੈ ਕਵਣ ਚੁਗਾ ਵੈ ਮਨ ਮੈਂ ਸਿਮਰਨ ਕਰਿਆ।

ਰਾਗਾ ਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵਹਿ ਸਭ ਧਿਆਵਹਿ ਸਭ ਧਿਆਵਹਿ ਤੁਜੀ ਹਰ ਸੱਚੇ ਸਿਰ ਜਨ ਹਾਰਾ ਸਭ ਜੀ ਤੁਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ।

ਗੁਣ ਆਕ ਵਖਾਣਾ। ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾਂ ਨਾਨਕ ਤਿੰਨ ਕੁਰਬਾਣਾ। ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ।

ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਅਹੰ ਤੁਜੀ ਹਰ ਅਨਕ ਨੇ ਕਰਨਤਾ ਤੇਰੀ ਅਨਕ ਕਰ ਹੈ ਹਰ ਪੂਜਾ ਜੀ ਤਬ ਤਪਹਿ ਜਪੈ ਬੇਨਤਾ ਤੇਰੀ ਅਨੇਕ ਪੜਹਿ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਧ ਆਪੇ ਸ੍ਰੇਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ

ਪਹਿਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹਮ ਪਾਈ ਰਹਾਓ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਕ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ

ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਪਈ ਪੁਨ ਰਾਕਸ਼ਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ

ਹਗਰੀ ਬਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਸ ਜਾਨ ਮੋਹਿ ਲਿਹ ਉਬਾੜੇ ਕਬਿਓ ਬਾਚੋ ਬੇਨਤੀ ਚੌਪਾਈ ਹਮਰੀ ਕਰੋ ਹੱਥ ਤੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਬਹੋ ਆਪ ਹਾਰਦੈ ਮੋਹਿ ਬਚਾਵਹੋ ਸੁਖੀ ਬਸਾਏ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾ ਨਿਜ ਕਰਦੈ ਕਰੀਐ ਸਭੈ ਰਣ ਕਵਾ ਜਿ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾਡ ਕੋਈ ਅਵਰਣ ਤਿਹਾਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦ ਮੁਝੈ ਅਬਰਿਆ ਮਰਨ ਕਾਲ ਕਾ ਤ੍ਰਾਸਨ ਮਰਿਆ

ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹੁ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸਾ ਸਕਲ ਕਾਲ ਕਾ ਕੀ ਅਤਮਾਸਾ ਜਮਨ ਕਾਲ ਜੋਗੀ ਸਭ ਕੀ ਓ ਵੇਦ ਰਾਜ ਬ੍ਰਹਮਾ ਜੂ ਥੀਓ

ਤੂ ਜਛਨ ਉਪਜਾਇਓ ਕਾਦੇ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵ

ਪਛਾਣਤੈ ਚਿੱਟੀ ਤੇ ਕੁੰਚਰ ਅਸੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾਂ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਜਿੱਤੇ ਬਦਨ ਸ੍ਰੇਸ਼ਟ ਸਭ ਤਹਰੈ ਆਪ ਆਪਣੀ ਬੂਝੋ ਚਾਰੈ

ਦੁਸ਼ਟ ਅਨਿਸ਼ਟਰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾ ਕੇ ਤਾਪ ਤਨਕ ਮਹਿ ਹਰ ਹੋ ਰਿਦ ਸਿਧ ਕਰਮ ਸਭ ਹੋਈ ਦੁਠ ਛਾ ਸਭ ਸਕੈ ਨ ਕੋਈ ਏਕ ਬਾਰ ਜਿਨਤ ਮੈਂ ਸੰਭਾਰਾ ਕਾਲ ਫਾਸ ਤੇ ਤਾਹਿਉ ਬਾਰਾ ਜਿਨ ਨਰ ਨਾਮ ਤੇ ਹਰ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹੱਦ ਲਿਓ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ।

ਨਾਨਕ ਦੁਖੀਨ ਕੋ ਛੈ ਕਰਤਾ। ਸ੍ਰੀ ਅਸਤੁਜ ਜਪ ਹੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਿਤ ਫਲ ਪਾਵੈ ਸੋਈ, ਦੁਖ ਨਤ ਸਹਿਬੇ ਆਪਤ ਕੋਈ ਅੜਿਲ।

ਬਾਤਿਨ ਦੁਹਰਾ ਥਾੜ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲਾਈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਟ ਧਿਆਏ ਹੈ ਸੰਤ ਅੰਤ ਲਾਹਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ਼ ਕੋਟਿੰਦਰ ਬ੍ਰਹਮਾ ਕਿਤੇ ਰਵਸਸ ਕਰੋਰ ਜਲੇ ਸੋ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤੋ ਸੁਰਗ ਬਾਸ ਰਗਬਰ ਕਰਾਂ ਸਗਰੀ ਪੁਰੀ ਸਮੇਤ ਚਾਉ ਪਈ

ਫਲ ਹੋਈ ਆਦ ਬਿਆ ਛਪ ਸਕੈ ਨ ਕੋਈ ਸਮਤ ਸਤਰਾਂ ਸਾਸ ਪਚਾਵਨ ਹਾੜਵਦੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੁਮ ਕੇ ਚਰਨ ਤਰ ਸਤਦਰਬ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਸ ਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਨਿਓ

ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟਾਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੀ, ਕਲਾ ਜਿਤ ਕਰ ਤਾਰੀਆ।

ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਲ ਤੂਰੇ ਮੁੰਡਾ ਬਣੀ ਮਹੱਲਾ ਪੰਜਵਾਂ।

ਭਾਉ ਜਲ ਬਿਖਮਾ ਸਗਾ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸੋ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ। ਵਾਲੀਅਮ ਦੇਖਣੀ ਜੀ ਬਹੁਤ ਜ਼ਿਆਦਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸਮੇਂ ਦੇ ਲਿਹਾਜ਼ ਨਾਲ ਜਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ ਜੀ। ਕੀਰਤਨ ਕਰਦਿਆਂ ਜਥੇ ਪਾਸੋਂ ਭੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਗਲਤੀ ਨਜ਼ਰਅੰਦਾਜ਼ ਕਰਦੇ ਹੋਏ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਹੁਣ ਆਪ ਦੇ ਸਾਨੂੰ ਮਕਸਦਕਾਰ ਜੋ ਗਿਆਨੀ ਦਰਸ਼ਨ ਸਿੰਘ ਜੀ ਚੱਲ ਰਹੇ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਆਪ ਨੂੰ ਸਰਵਣ ਕਰਾਉਣਗੇ ਜੀ। ਸੋ ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜ ਬੈਠੇ ਹੋ, ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ।

नमो चरणारविंद जिसमह अमृत ज्ञान है मानक भगत वैराग

ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ।

0: ਹੇਤ ਗਰੀਬ ਮਨ ਸਿੱਖ ਸਾਧਨ ਕੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਮਿਲ ਬੈਠ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ, ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਤੂੰ ਮਨ ਵਸਿਆ ਲੱਗੈ ਨਾ ਦੁੱਖ, ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ, ਤੂੰ ਮਨ ਵਸਿਆ ਲੱਗੈ ਨਾ ਦੁੱਖ, ਐਸਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਵਾਹਿਗੁਰੂ ਦਾ ਨਾਮ ਪਿਆਰਾ ਲੱਗ ਜਾਵੇ ਤਾਂ ਫਿਰ ਕੋਈ ਭੁੱਖ ਨਹੀਂ ਰਹਿ ਜਾਂਦੀ। ਸੋ ਐਸਾ ਨਾਮ ਦੇ ਦੁਆਰਾ ਇਹ ਮਨ ਹਿਰਦੇ ਨੂੰ ਰੱਜ ਆਉਂਦਾ ਹੈ, ਤ੍ਰਿਪਤੀ ਆਉਂਦੀ ਹੈ, ਅਤੇ ਦੁਨੀਆ ਦੀ ਕੋਈ ਆਸਾ ਤ੍ਰਿਸ਼ਨਾ ਭੁੱਖ ਨਹੀਂ ਰਹਿ ਜਾਂਦੀ, ਸਭ ਫਿੱਕੀਆਂ ਪੈ ਜਾਂਦੀਆਂ ਨੇ। ਪੂਰਨ ਸੰਤੋਖ, ਪੂਰਨ ਰੱਜ, ਪੂਰਨ ਟਿਕਾ ਮਨ ਦਾ ਉਦੋਂ ਹੀ ਬਣਦਾ ਜਦੋਂ ਪਿਆਰਾ ਲੱਗਦਾ ਨਾਮ ਰਸ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਹ ਰਸ ਜਿਹੜਾ ਉਹਨੂੰ ਛੱਡਣ ਨੂੰ ਮਨ ਤਿਆਰ ਨਹੀਂ ਹੁੰਦਾ ਗਿਆਨਵਾਨ ਦਾ। ਇਸ ਕਰਕੇ ਜਿਹੜੀ ਭੁੱਖ ਆ ਦੁਨੀਆ ਦੀ ਆਸਾ ਤ੍ਰਿਸ਼ਨਾ ਦੀ, ਇਹਦੇ ਵਿੱਚ ਕਲਪਨਾ ਬਣਦੀ ਮਨ ਵਿੱਚ, ਜਿੰਨੀ ਇਹ ਆਉਂਦੀ ਓਨੀ ਕਲਪਨਾ ਬਣਦੀ ਆ। ਇਹ ਮਨ ਦੁਖੀ ਹੁੰਦਾ, ਟਿਕਾ ਜਿਹੜਾ ਟੁੱਟਦਾ ਹੈ ਰਾਸ ਨਾਮ ਦਾ ਉਹ ਖਰਾਬ ਹੋ ਜਾਂਦਾ ਹੈ। ਤਾਂ ਕਰਕੇ ਕਿਹਾ ਮਹਾਰਾਜ ਜੀ ਨੇ, ਤੂੰ ਮਨ ਵਿੱਚ ਆ ਜਾਵੇਂ ਫਿਰ ਕੈਸੀ, ਫਿਰ ਕਾਹਦੀ ਭੁੱਖ, ਹੋਰ ਭੁੱਖ ਨਹੀਂ ਰਹਿ ਜਾਂਦੀ। ਉਹ ਰਸ ਐਸਾ ਹੈ ਰੱਬ ਦੇ ਪਿਆਰਿਆਂ ਨੂੰ, ਫਿਰ ਉਹ ਕਲਪਨਾ ਦਾ ਦੁੱਖ ਨਹੀਂ ਰਹਿ ਜਾਂਦਾ। ਸੋ ਐਸਾ ਸ਼ਬਦ ਕੀਰਤਨ ਸਰਵਣ ਕਰਕੇ ਨਿਹਾਲ ਹੋਣਾ ਕੀਤਾ, ਜੋ ਪਾਵਨ ਸਿੱਖ ਇਤਿਹਾਸ ਕਵੀ ਜੀ ਜ਼ਮਾਨੇ ਦੀ ਅਦਲਾ ਬਦਲੀ, ਮੁਗਲਾਂ ਦੇ ਰਾਜ ਤੋਂ ਬਾਅਦ ਮਿਸਲਾਂ ਦਾ ਬੋਲਬਾਲਾ ਹੋਇਆ, ਉਹ ਸਮਾਂ ਬਿਆਨ ਕੀਤਾ ਜਦੋਂ ਬਹੁਤ ਹਮਲੇ ਹੋਏ, ਦੁਰਾਨੀਆਂ ਨੇ, ਨਾਦਰ ਸ਼ਾਹ ਨੇ ਕੀਤੇ, ਅਹਿਮਦ ਸ਼ਾਹ ਦੁਰਾਨੀ ਨੇ ਕੀਤੇ। 40 ਸਾਲ ਪਰਜਾ ਦਾ ਕੋਈ ਹਾਲ ਨਹੀਂ ਰਿਹਾ, ਬਹੁਤ ਲੁੱਟ ਕਸੁੱਟ ਹੋਈ। ਫਿਰ ਮਹਾਰਾਜ ਦੀ ਬਖਸ਼ਿਸ਼ ਹੋਈ ਵੱਡੇ ਘੱਲੂ ਘਾਰੇ ਤੋਂ ਬਾਅਦ, ਵੱਡੇ ਘੱਲੂ ਘਾਰੇ ਤੋਂ ਬਾਅਦ ਫਿਰ 63 ਵਿੱਚ, ਕਵੀ ਜੀ ਦੇ ਮੁਤਾਬਕ 1763 ਵਿੱਚ ਖਾਲਸੇ ਦਾ ਬੋਲਬਾਲਾ ਹੋ ਗਿਆ। 7 ਦਰਿਆਵਾਂ ਤੱਕ, ਯਮੁਨਾ ਤੋਂ ਲੈ ਕੇ ਸਿੰਧ ਤੱਕ, ਅਟਕ ਦਰਿਆ ਤੱਕ, ਫਿਰ ਪਰਜਾ ਨੂੰ ਜਿਵੇਂ ਸੁੱਖ ਦਾ ਸਾਹ ਆਇਆ। ਸੋ ਉਹ ਜ਼ੁਲਮ ਜਿਹੜੇ ਸੀ ਸਮੁੰਦਰ ਦੀ ਲਹਿਰ ਵਾਂਗ ਸ਼ਾਂਤ ਹੋ ਗਏ, ਠੰਡੇ ਹੋ ਗਏ ਉੱਠ ਕੇ। ਕਿਵੇਂ ਖਾਲਸੇ ਨੇ ਮਿਸਲਾਂ ਨੇ ਰਾਜ ਕੀਤਾ, ਕਿੰਨਾ ਸੋਹਣਾ, ਇਹ ਕੱਲ੍ਹ ਆਪਾਂ ਸੁਣਿਆ ਕਿੰਨੇ ਸੋਹਣੇ ਅਸੂਲ ਸਨ। ਸੋ ਪਰਜਾ ਨੂੰ ਆਪਣੇ ਪੁੱਤਰਾਂ ਵਾਂਗ ਰੱਖਿਆ ਸਿੰਘਾਂ ਨੇ, ਖਾਲਸੇ ਨੇ ਪੁੱਤਰਾਂ ਵਾਂਗ ਪਾਲਿਆ, ਜਿਵੇਂ ਮਾਂ ਪਿਓ ਪੁੱਤਰਾਂ ਦਾ ਧਿਆਨ ਰੱਖ ਕਿ ਦੁੱਖ ਨਾ ਲੱਗੇ, ਆਂਚ ਨਾ ਆਵੇ, ਸਭ ਨੂੰ ਸੁੱਖ ਮਿਲੇ। ਜੇ ਕੋਈ ਚੋਰੀ ਜਾਰੀ ਜੈਬ ਜੀ ਹੁੰਦੀ ਸੀ, ਉਹਦੀ ਚੱਟੀ ਭਰਨੀ ਪੈਂਦੀ ਸੀ, ਡੰਨ ਲਾਇਆ ਜਾਂਦਾ ਸੀ 25 ਰੁਪਈਏ, ਵੱਧ ਤੋਂ ਵੱਧ 25 ਰੁਪਈਏ ਬਹੁਤ ਹੁੰਦਾ ਸੀ। ਜਾਨੋਂ ਕਿਸੇ ਨੂੰ ਨਹੀਂ ਮਾਰਦੇ ਸੀ, ਫਾਂਸੀ ਕਿਸੇ ਨੂੰ ਨਹੀਂ ਦਿੱਤੀ ਮੁਗਲਾਂ ਵਾਂਗ, ਪਹਿਲਿਆਂ ਵਾਂਗ। ਫਿਰ ਜੇ ਕੋਈ ਖੂਨ ਕਰ ਦਿੰਦਾ ਸੀ, ਜਿਵੇਂ ਪਿੰਡਾਂ 'ਚ ਵੈਰ ਹੁੰਦੇ ਨੇ, ਕਿਸੇ ਨੇ ਕਿਸੇ ਦਾ ਦਾਦਾ ਮਾਰਿਆ ਹੁੰਦਾ, ਉਹ ਪਿਓ ਮਾਰ ਦਿੰਦਾ, ਉਹਦਾ ਖੂਨ ਕਰ ਦਿੰਦਾ ਸੀ, ਅਤੇ ਉਹਦਾ ਖੂਨ ਉਹਦਾ ਨਿਆਂ ਇਹ ਕਰਦੇ ਸੀ, ਮਾਰਦੇ ਨਹੀਂ ਸੀ, ਇਹ ਛੱਡੋ, ਇਹ ਕਾਹਦੇ ਵਾਸਤੇ ਲੜੀ ਜਾਂਦੇ ਹਾਂ, ਵੱਡਿਆਂ ਦੀ ਲੜਾਈ ਸੀ, ਤੁਸੀਂ ਕਹੋ ਹੁਣ ਅਗਾਂਹ ਇਹਨੂੰ ਜਾਰੀ ਰੱਖਿਆ, ਇਹ ਨਹੀਂ ਠੀਕ ਆ। ਉਹ ਰਿਸ਼ਤਾ ਕਰਾ ਦਿੰਦੇ ਸੀ ਉਹਦੇ ਵਿੱਚ। ਰਿਸ਼ਤਾ ਕਰਾ ਕੇ ਸਿੰਘ ਸ਼ਾਦੀ ਕਰਕੇ ਅਤੇ ਉਹ ਸਾਰੀ ਈਰਖਾ ਮੇਟ ਦਿੰਦੇ ਸੀ। ਇੰਨਾ ਸੋਹਣਾ ਰਾਜ ਸੀ। ਕਵੀ ਜੀ ਨੇ ਜਿਵੇਂ ਦੱਸਿਆ ਆਪਾਂ ਨੂੰ ਕੱਲ੍ਹ, ਜੇ ਕੋਈ ਠੱਗੀਆਂ ਮਾਰਨੋਂ ਨਹੀਂ ਹਟਦਾ ਸੀ ਲੋਕਾਂ ਨੂੰ ਲੁੱਟਣੋਂ, ਫਿਰ ਅਖੀਰ ਉਹਨੂੰ ਲੋਕਾਂ ਦੇ ਸਾਹਮਣੇ ਹੱਥ ਕੱਟ ਦਿੰਦੇ ਸੀ, ਇੱਕ ਅਤੇ ਇੱਕ ਨੱਕ ਕੱਟ ਦਿੰਦੇ ਸੀ। ਇਹ ਸਜ਼ਾ ਹੁੰਦੀ ਸੀ ਵੱਧ ਤੋਂ ਵੱਧ। ਤਾਂ ਬਹੁਤ ਸੋਹਣਾ ਸਮਾਂ ਸੀ। ਅੱਗੇ ਹੋਰ ਅਸੂਲ ਦੱਸ ਰਹੇ ਨੇ 1763 ਤੋਂ ਲੈ ਕੇ ਬਾਅਦ ਦਾ ਜਿਹੜਾ ਰਾਜ ਹੋਇਆ ਪੰਜਾਬ ਵਿੱਚ ਹਿੰਦੁਸਤਾਨ ਵਿੱਚ, ਇਹ ਪ੍ਰਸੰਗ ਆ ਰਿਹਾ। ਸਰਵਣ ਕਰਨਾ ਕਰੀਏ ਜੀ।
0: ਹੇਤ ਗਰੀਬਨ ਸਿੱਖ ਸਾਧਨ ਕੇ,
1: ਗਰੀਬਾਂ ਵਾਸਤੇ ਅਤੇ ਸਿੱਖ ਸਾਧੂਆਂ ਵਾਸਤੇ, ਜਿਹੜੇ ਸਿੱਖ ਪ੍ਰਚਾਰਕ ਸੀ ਸਾਧੂ ਅਤੇ ਗਰੀਬਾਂ ਲੋਕਾਂ ਦੇ ਵਾਸਤੇ।
0: ਲੰਗਰ ਬਹੁਤ ਥਾਂ ਦੇ ਤੇ ਥੇ,
1: ਲੰਗਰ ਬਹੁਤ ਥਾਵਾਂ 'ਤੇ ਲਾਏ ਹੋਏ ਸੀ, ਥਾਵਾਂ ਥਾਵਾਂ 'ਤੇ ਲੰਗਰ ਲਾ ਦਿੰਦੇ ਸੀ। ਗੁਰੂ ਮਹਾਰਾਜ ਨੇ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਉਹ ਥਾਵਾਂ ਥਾਵਾਂ 'ਤੇ ਜਿੱਥੇ ਭੁੱਖੇ ਲੋਕ ਹੁੰਦੇ ਸੀ ਉਹਨਾਂ ਨੂੰ ਲੰਗਰ ਲਾ ਦਿੰਦੇ ਸੀ। ਸਾਧੂ ਮਹਾਤਮਾ ਨੂੰ ਜਿਹੜੇ ਪ੍ਰਚਾਰਕ ਸੀ ਉਹਨਾਂ ਨੂੰ ਵੀ ਧੰਨ ਦਿੰਦੇ ਸਨ।
0: ਜੋ ਜ਼ਮੀਨ ਬੀਜਤ ਥਾ ਜੇਤੀ,
1: ਜੋ ਜ਼ਿਮੀਂਦਾਰ ਜਿੰਨਾ ਕੋਈ ਆਪਣੀ ਜ਼ਮੀਨ ਆਪ ਜਿਹਦਾ ਉਹਦੇ ਕੋਲ ਹੁੰਦੀ ਸੀ, ਜਿੰਨੀ ਕੋਈ ਬੀਜਦਾ ਸੀਗਾ ਫਸਲ,
0: ਹੋਈ ਬਹੋਈ ਲੈ ਤੇ ਥੇ,
1: ਉਹ ਜਿਹੋ ਜਿਹੀ ਹੁੰਦੀ ਸੀ ਉਹਦੇ ਮੁਤਾਬਕ ਹੀ ਮਾਮਲਾ ਲੈਂਦੇ ਸੀ। ਜੇ ਬਹੁਤੀ ਹੋਈ ਹੈ ਚੰਗਾ ਸਮਾਂ ਲੱਗ ਗਿਆ ਤਾਂ ਬਹੁਤਾ, ਜੇ ਥੋੜ੍ਹੀ ਹੋਈ ਹੈ ਗੜੇ ਮਾਰ ਪੈ ਗਈ ਕੁਦਰਤੀ ਆਫਤ ਆ ਗਈ ਫਿਰ ਬਿਲਕੁਲ ਥੋੜ੍ਹਾ। ਗਲਾ ਨਹੀਂ ਘੁੱਟਦੇ ਸੀ ਕਿਸੇ ਦਾ, ਤੰਗੀ ਨਹੀਂ ਕਰਦੇ ਸੀ। ਹੋਈ ਬਹੋਈ ਲੈਤੇ ਥੇ, ਜੈਬ ਜੀ ਹੋਈ ਹੁੰਦੀ ਸੀ ਉਪਜ ਮੁਤਾਬਕ ਉਹੋ ਜਿਹਾ ਹੀ ਮਾਮਲਾ ਲੈਂਦੇ ਸੀ, ਗਲਾ ਨਹੀਂ ਘੁੱਟਦੇ ਸੀ, ਜ਼ਬਰਦਸਤੀ ਨਹੀਂ ਹੁੰਦੀ ਸੀ।
0: ਪੰਜਵਾਂ ਹਿੱਸਾ ਚਾਹੀ ਕੇਰਾ,
1: ਜਿਹੜੀ ਖੂਹ ਦੀ ਜ਼ਮੀਨ ਹੁੰਦੀ ਸੀ, ਖੂਹ ਵਿਰਲੇ ਵਿਰਲੇ ਅਮੀਰਾਂ ਦੇ ਹੁੰਦੇ ਸੀ ਅਤੇ ਥੋੜ੍ਹੀ ਜ਼ਮੀਨ ਖੂਹਾਂ ਦੇ ਨਾਲ ਹੁੰਦੀ ਸਿੰਜੀ ਜਾਂਦੀ ਸੀ, ਬਹੁਤੀ ਜ਼ਮੀਨ ਥੋੜ੍ਹੀ ਹੁੰਦੀ ਸੀ ਖੂਹ ਵਾਲੀ, ਉਹਨਾਂ ਤੋਂ ਪੰਜਵਾਂ ਹਿੱਸਾ ਲੈਂਦੇ ਸੀ ਉਪਜ ਦਾ।
0: ਚੌਥਾ ਮਾਰੂ ਮੈਸੇ ਜੀ,
1: ਅਤੇ ਜਿਹੜੀ ਮਾਰੂ ਜ਼ਮੀਨ ਹੁੰਦੀ ਸੀ ਖੁਸ਼ਕ ਰੇਤਲੀ ਬਹੁਤੀ, ਉਹ ਬਹੁਤੀ ਹੁੰਦੀ ਸੀ ਖੁੱਲ੍ਹੀ ਉਸ ਵੇਲੇ। ਸੋ ਨਾ ਤਾਂ ਨਹਿਰਾਂ ਨਿਕਲੀਆਂ ਸੀ, ਬਾਅਦ ਵਿੱਚ ਅੰਗਰੇਜ਼ਾਂ ਨੇ ਸਤਲੁਜ ਦੇ ਵਿੱਚੋਂ ਨਹਿਰਾਂ ਕੱਢ ਕੇ ਦੁਆਬਾ ਅਤੇ ਮਾਲਵਾ ਸਬਜ਼ਸਰ ਕੀਤਾ ਵਾ। ਸੋ ਇਸ ਤਰੀਕੇ ਨਾਲ ਰਾਵੀ ਦੇ ਵਿੱਚੋਂ ਕੱਢ ਕੇ ਮਾਝੇ ਵਿੱਚ ਪਾਣੀ ਆਇਆ ਸੀ, ਪਹਿਲਾਂ ਖੂਹ ਸੀ ਮਾੜੇ ਮੋਟੇ। ਸੋ ਉਸ ਵੇਲੇ ਦਾ ਇਹ ਹਾਲ ਆ ਜਦੋਂ ਕੋਈ ਨਹਿਰ ਸੂਆ ਕੱਸੀ ਨਹੀਂ ਸੀ, ਪ੍ਰਬੰਧ ਨਹੀਂ ਸੀ, ਦਰਿਆ ਆਪਣੀ ਥਾਂ ਵਗਦੇ ਸੀ ਭਰ ਕੇ, ਹੜ੍ਹ ਆ ਜਾਂਦੇ ਸੀ, ਲੇਕਿਨ ਫਸਲ ਜਿਹੜੀ ਸੀ ਉਹ ਮੀਂਹ ਦੇ ਆਸਰੇ ਸੀ, ਬੱਦਲ ਦੇ ਆਸਰੇ ਸੀ, ਜਾਂ ਖੂਹਾਂ ਦੇ ਮਾੜੀ ਮੋਟੀ ਜਾਂ ਟੋਏ। ਸੋ ਭਰ ਕੇ ਨੀਵੇਂ ਰੱਖੇ ਹੁੰਦੇ ਸੀ, ਤਲਾਬ ਬਹੁਤਾ ਮੀਂਹ ਪੈ ਗਿਆ ਤਾਂ ਉਹ ਆਪਾਂ ਜਮ੍ਹਾਂ ਕਰ ਲਾਂ, ਤਾਂ ਖੂਹ ਵਾਲੀ ਜ਼ਮੀਨ ਦਾ ਪੰਜਵਾਂ ਹਿੱਸਾ ਲੈਂਦੇ ਸੀ, ਉਹ ਥੋੜ੍ਹੀ ਹੁੰਦੀ ਸੀ, ਅਤੇ ਜਿਹੜੀ ਮਾਰੂ ਹੁੰਦੀ ਸੀ ਰੇਤਲੀ ਜ਼ਮੀਨ ਉਹ ਬਹੁਤੀ ਖੁੱਲ੍ਹੀ ਹੁੰਦੀ ਸੀ, ਅਤੇ ਉਹਦੇ ਵਿੱਚੋਂ ਚੌਥਾ ਹਿੱਸਾ ਮਾਮਲਾ ਲੈਂਦੇ ਸਨ।
0: ਪੋਸਤ ਗਾਜਰ ਊਖ ਕਪਾਹੇ,
1: ਅਤੇ ਉਸ ਵੇਲੇ ਫਸਲ ਹੁੰਦੀ ਸੀ ਪੋਸਤ ਡੋਡੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਗਾਜਰਾਂ ਊਖ ਗੰਨਾ ਅਤੇ ਕਪਾਹ ਆਦਿਕ ਦੀ ਫਸਲ ਹੁੰਦੀ ਸੀ।
0: ਆਦਿਕ ਹੁੰਦੇ ਜੋ ਐਸੇ ਜੀ,
1: ਆਦਿਕ ਐਸੀਆਂ ਇਹ ਫਸਲਾਂ ਅਨਾਜ ਹੁੰਦਾ ਸੀ ਬਹੁਤ ਜ਼ਿਆਦਾ। ਸੋ ਇਹਨੂੰ ਕੋਈ ਬਹੁਤੀ ਪਾਣੀ ਦੀ ਲੋੜ ਨਹੀਂ ਹੁੰਦੀ ਇਸ ਤਰੀਕੇ ਨਾਲ। ਪੰਜਾਬ ਦੀ ਧਰਤੀ ਸੋ ਬਹੁਤ ਉਪਜਾਊ ਜ਼ਮੀਨ ਹੈ, ਸਭ ਕੁਝ ਇੱਥੇ ਹੁੰਦਾ ਹੈ। ਹੁਣ ਵੀ ਕਈ ਵਾਰ ਰੌਲਾ ਜਿਹਾ ਪਾਉਂਦੇ ਨੇ, ਪਟਿਆਲੇ ਵਾਲਾ ਜਿਹੜਾ MP ਬਣਿਆ ਸੀ ਧਰਮਵੀਰ ਗਾਂਧੀ ਹੈ ਸ਼ਾਇਦ ਨਾਂ ਉਹਦਾ, ਉਹਨੇ ਵੀ ਕਈ ਵਾਰਾਂ ਕਿਹਾ ਵੀ ਇਹ ਕਾਨੂੰਨ ਬਣਨਾ ਚਾਹੀਦਾ, ਪੋਸਟ ਦੀ ਖੇਤੀ ਹੋਣੀ ਚਾਹੀਦੀ ਪੰਜਾਬ 'ਚ। ਅਫਗਾਨਿਸਤਾਨ ਪਾਕਿਸਤਾਨ 'ਚ ਵੀ ਹੁੰਦੀ ਹੈ, ਪੰਜਾਬ 'ਚੋਂ ਬੰਦ ਹੋ। ਔਰ ਇਹ ਇਸ ਕਰਕੇ ਮਹਿੰਗਾ ਹੁੰਦਾ ਬਹੁਤ ਵੀ, ਪੰਜਾਬ ਦੇ ਲੋਕ ਜਿਹੜੇ ਉਹ ਪਹਿਲਾਂ ਹੀ ਬੜੀ ਕਿਰਪਾ ਸਾਰੀਆਂ ਸਟੇਟਾਂ ਨਾਲੋਂ ਹਿੰਮਤੀ ਨੇ ਸਿੱਖ, ਇਸ ਕਰਕੇ ਇਹ ਨਹੀਂ ਆਗਿਆ ਦੇ ਰਹੀ ਸਰਕਾਰ। ਉਂਝ ਨਸ਼ੇ ਬਹੁਤ ਸੁੱਟ ਰਹੀ ਆ ਉੱਧਰੋਂ, ਅਫਗਾਨਿਸਤਾਨ ਤੋਂ ਉੱਧਰੋਂ ਲਿਆ ਚਿੱਟੇ ਕੀ ਹੋਰ ਕੀ ਨਸ਼ੇ ਮਿਲਾ ਲਾ ਕੇ ਅਤੇ ਮਾਰ ਰਹੀ, ਪਰ ਇਹ ਖੇਤੀ ਦਾ ਫੈਸਲਾ ਨਹੀਂ ਹੋ ਰਿਹਾ। ਕਈ ਵਾਰ ਰੌਲਾ ਜਿਹਾ ਹੁਣ ਕਈਆਂ ਨੇ ਪਾਇਆ, ਪਰ ਹਰ ਕੋਈ ਤਾਂ ਨਹੀਂ, ਪਰ ਇਹ ਮਹਿੰਗੀ ਬਹੁਤ ਹੁੰਦੀ ਹੈ। ਫਿਰ ਹੋਰ ਜ਼ਮੀਨ ਉਪਜਾਊ ਸੌ ਮਹਿੰਗੀ ਹੋਵੇਗੀ। ਇਸ ਕਰਕੇ ਜਿਹੜਾ ਪੋਸਟ ਆ ਇਹ ਕੋਈ ਨੁਕਸਾਨ ਨਹੀਂ ਵਾਲਾ ਕਰਦਾ ਸੀ, ਕੰਮ ਕਰਨ ਨੂੰ ਹਿੰਮਤ ਦਿੰਦਾ ਸੀ। ਮਹਾਂਪੁਰਸ਼ਾਂ ਨੇ ਵੀ ਜਿਹੜੇ ਅਸੂਲ ਕਹੇ ਸੀ 100 ਦੇ ਵਿੱਚ, ਇਹ ਇੱਡਾ ਮਾਰੂ ਨਸ਼ਾ ਨਹੀਂ ਹੈ ਸਰੀਰ ਵਾਸਤੇ। ਅਤੇ ਜਿਹੜਾ ਧਰਮਯੁੱਧ ਮੋਰਚੇ ਦੇ ਬਣੇ ਸੀ ਉਹ ਅਸੂਲ ਬਣੇ ਨੇ, ਉਹਨਾਂ ਵਿੱਚ ਲਿਖਿਆ ਵੀ ਜਿਹੜੇ ਬੰਦੇ ਇਸ ਤਰ੍ਹਾਂ ਪੋਸਟ ਆਦਿਕ ਫੀਮ ਆਦਿਕ ਕਾਮੇ ਛੱਕਦੇ ਨੇ ਉਹਨਾਂ ਦੇ ਲਾਇਸੈਂਸ ਬਣਨੇ ਚਾਹੀਦੇ ਨੇ, ਪੱਕੇ ਲਾਇਸੈਂਸ ਬਣਨੇ ਚਾਹੀਦੇ, ਤਾਂ ਕਿ ਹਰੇਕ ਬੰਦਾ ਨਾ ਲੱਗੇ ਜਿਹਨੂੰ ਲੋੜ ਆ ਵੱਡੀ ਉਮਰ ਦੇ ਬਜ਼ੁਰਗ ਜਿਹਨੇ ਕੰਮ ਕਰਨਾ, ਇਹ ਲਾਇਸੈਂਸ ਪੱਕੇ ਬਣਨੇ ਚਾਹੀਦੇ ਨੇ, ਉਵੇਂ ਨਸ਼ਾ ਨਹੀਂ ਪੀ। ਉਹਦੇ ਵਿੱਚ ਇਹ ਵੀ ਸੀ ਇੱਕ ਰੂਲ, ਇਹ ਪਹਿਲਾਂ ਇਹਦਾ ਮਤਲਬ ਖੇਤੀ ਹੁੰਦੀ ਸੀ, ਅਤੇ ਹੁਣ ਸਾਡੇ ਪੰਜਾਬੀ ਜਿਹੜੇ ਉੱਧਰ ਜਾਂਦੇ ਵੇਖੋ, ਬੜੀ ਸ਼ਰਮ ਵਾਲੀ ਗੱਲ ਆ ਵੀ ਜਾਂਦੇ ਨੇ ਹਜ਼ੂਰ ਸਾਹਿਬ ਟਰੱਕ ਭਰ ਭਰ ਯਾਤਰਾ ਕਰਨ, ਅਤੇ ਉੱਧਰੋਂ ਪੋਸਤ ਫੀਮੇ ਲਈ ਆਉਂਦੇ, ਸੋ ਜਿੱਧਰ ਹੁੰਦੇ ਲਈ ਇਹ ਆਉਂਦੇ ਜਾਣਾ ਤੀਰਥ 'ਤੇ, ਇਹ ਤਾਂ ਹੀ ਹੋਇਆ। ਆਦਕ ਪੋਸਤ ਗਾਜਰ ਊਖ ਕਪਾਹ, ਕਵੀ ਜੀ ਲਿਖ ਰਹੇ ਨੇ ਵੀ ਉਦੋਂ ਹੁੰਦਾ ਸੀ ਇਹ ਫਸਲਾਂ, ਪੋਸਤ ਡੋਡੇ ਅਤੇ ਗਾਜਰਾਂ ਅਤੇ ਊਖ ਗੰਨਾ ਅਤੇ ਕਪਾਹ ਆਦਕ, ਐਸੇ ਜਿਹੜੇ ਅੰਨ ਅਨਾਜ ਸੀ ਇਹ ਹੁੰਦੇ ਸਨ ਬਹੁਤਾਤ।
0: ਕੱਛ ਕਰਾਏ ਲੇਤ ਨਿਜ ਹਿੱਸੇ,
1: ਇਹ ਖਾਲਸੇ ਦਾ ਰਾਜ ਸੀ ਅਤੇ ਮਿਹਨਤੀ ਕਰਾ ਕੇ ਪੂਰੀ ਪੂਰੀ ਆਪਣੇ ਹਿੱਸਾ ਬਣਦਾ ਉਹ ਲੈਂਦੇ ਸੀ, ਮਾਰੂ ਵਿੱਚੋਂ ਚੌਥਾ ਹਿੱਸਾ ਅਤੇ ਖੂਹ ਦੀ ਜ਼ਮੀਨ 'ਚੋਂ ਪੰਜਵਾਂ।
0: ਕੇਰ ਮਾਮਲਾ ਤਹਿ ਤੇ ਜੀ,
1: ਸੋ ਉਹਨਾਂ ਤੋਂ ਮਾਮਲਾ ਇਸ ਤਰੀਕੇ ਨਾਲ ਲੈਂਦੇ ਸੀ, ਪੂਰਾ ਮਿਹਨਤੀ ਨਾਲ, ਕਿਸੇ ਨਾਲ ਕੋਈ ਧੱਕਾ ਨਹੀਂ ਕਰਦੇ ਸਨ।
0: ਕੋਸਨ ਲਾ ਤਬ ਹੋਤੇ ਸੋ ਬੰਜਰ,
1: ਅਤੇ ਕਈ ਕੋਸਾਂ ਤੱਕ ਬੰਜਰ ਜ਼ਮੀਨ ਹੁੰਦੀ ਸੀ, ਪਥਰੀਲੀ ਧਰਤੀ ਜਿਹੜੀ ਜਿੱਥੇ ਕੁਝ ਨਹੀਂ ਹੁੰਦਾ ਸੀ।
0: ਤਿਨਕਾ ਕਿਛ ਨਾ ਲਹਾਤੇ ਜੀ,
1: ਉਹ ਜਿਹਦੇ ਕੋਲ ਹੁੰਦੀ ਸੀ ਮਾੜਾ ਮੋਟਾ ਕੋਈ ਛਿੱਟਾ ਦੇ ਦਿੰਦਾ ਸੀ, ਅਤੇ ਕੋਈ ਬਾਜਰਾ ਹੋ ਜਾਂਦਾ ਸੀ ਤੂੰ ਜਾਂ ਹੋਰ ਕੋਈ ਦਾਣਾ ਫੱਕਾ, ਉਹ ਜੇ ਮੀਂਹ ਪੈ ਜੇ ਤਾਂ ਉਹ ਬੰਜਰ ਜ਼ਮੀਨ ਵਾਲੇ ਜ਼ਮੀਨਦਾਰ ਤੋਂ ਕੁਝ ਨਹੀਂ ਲੈਂਦੇ ਸੀ, ਉਹਨੂੰ ਸਭ ਮਾਫ ਸੀ।
0: ਅੰਨ ਬਟਾਈ ਕੇ ਸੈ ਭਰ ਕਰ,
1: ਅੰਨ ਜਿਹੜਾ ਵੰਡਿਆ ਹੋਇਆ, ਉਹ ਵੰਡੇ ਹੋਏ ਅੰਨ ਦੇ ਜਿਹੜਾ ਹਿੱਸਾ ਹੁੰਦਾ ਸੀ ਪੰਜਵਾਂ ਜਾਂ ਚੌਥਾ ਹਿੱਸਾ, ਉਹ ਸਾਰਾ ਅੰਨ ਨੂੰ ਭਰ ਕਰਕੇ ਬੋਰਿਆਂ ਦੇ ਵਿੱਚ ਪੂਰਾ ਸੇਫ ਕਰਕੇ,
0: ਖਾਤੇ ਜਮਾ ਰਖਾਤੇ ਜੀ,
1: ਅਤੇ ਵੱਡੇ ਵੱਡੇ ਟੋਏ ਧਰਤੀ ਦੇ ਵਿੱਚ ਪੁੱਟ ਕੇ ਅਤੇ ਉਹਦੇ ਵਿੱਚ ਜਮਾ ਰੱਖਦੇ ਸੀ ਅੰਨ। ਅਤੇ ਸਾਰੀਆਂ ਸਰਕਾਰਾਂ ਹੀ ਰੱਖਦੀਆਂ, ਪ੍ਰਜਾ ਵਾਸਤੇ ਰੱਖਣਾ ਪੈਂਦਾ ਵਾ, ਅਤੇ ਇਉਂ ਇਹ ਉਸ ਵੇਲੇ ਸੋ ਧਰਤੀ ਦੇ ਵਿੱਚ ਵੱਡੇ ਵੱਡੇ ਟੋਏ ਪੱਟ ਕੇ ਖੂਹਾਂ ਵਾਂਗ ਅਤੇ ਉਹਦੇ ਵਿੱਚ ਜਮ੍ਹਾਂ ਕਰਦੇ ਸੀ। ਹੁਣ ਬਾਅਦ ਵਿੱਚ ਫਿਰ ਹੋਰ ਸਾਧਨ ਆ ਗਏ, ਜਿਵੇਂ ਜਿਵੇਂ ਮਾਇਆ ਦਾ ਪਸਾਰਾ ਆਉਣ, ਵੱਡੇ ਵੱਡੇ ਗੋਦਾਮ ਬਣ ਗਏ ਨੇ, ਸਰਕਾਰ ਉਹਨਾਂ ਵਿੱਚ ਰੱਖਦੀ ਅੰਨ ਅਨਾਜ, ਉਹ ਭਾਵੇਂ ਮੀਂਹ ਪੈ ਕੇ ਖਰਾਬ ਹੀ ਹੋਈ ਜਾਂਦਾ, ਜਾਨਵਰ ਛਕੀ ਜਾਂਦੇ ਵਿਚਾਰੇ, ਸੰਭਾਲ ਨਹੀਂ ਪੂਰੀ ਹੁੰਦੀ ਆਪਾਂ ਵੇਖਦੇ, ਪਰ ਉਹ ਅੰਨ ਰੱਖਣਾ ਪੈਂਦਾ ਸਰਕਾਰਾਂ ਨੂੰ, ਇੱਥੇ ਉਹਦਾ ਹੋਰ ਸਿਸਟਮ ਆ। ਸੋ ਸਾਰਾ ਕੁਝ ਮੁੱਲ ਦਾ ਹੀ ਮਿਲਦਾ, ਜੇ ਕੋਈ ਕੋਈ ਕੁਦਰਤੀ ਆਫਤ ਆਉਂਦੀ ਹੈ ਜਿਵੇਂ ਕਰੋਨਾ ਵਗੈਰਾ ਸੀ, ਘਰਾਂ ਦੇ ਵਿੱਚ ਹੀ ਲੋਕਾਂ ਦੇ ਡਾਲਰ ਆਉਣ ਲੱਗ ਪਏ, 1200 ਡਾਲਰ ਦਿੱਤਾ, ਇਹ ਰਾਜਿਆਂ ਨੂੰ ਇਉਂ ਰੱਖਣਾ ਪੈਂਦਾ ਹੈ ਅੰਨ ਜਿਹੜੇ ਆ। ਉਹ ਸਿੰਘ ਖਾਲਸੇ ਰਾਜ ਵੇਲੇ ਕਹਿੰਦੇ ਟੋਏ ਭਰ ਕੇ ਵੱਡੇ ਵੱਡੇ ਰੱਖਦੇ ਸੀ, ਉਹਦਾ ਮਾਮਲਾ ਟੈਕਸ ਲਿਆ ਹੁੰਦਾ ਸੀ, ਉਹ ਆਪਸ ਵਿੱਚ ਨਹੀਂ ਖਾਂਦੇ ਸੀ, ਲੋਕਾਂ ਵਾਸਤੇ ਰੱਖਦੇ ਜਮਾਂ।
0: ਪਰਤ ਕਾਲ ਜਬ ਤਬ ਸੋ ਸਭ ਹੀ,
1: ਜਦੋਂ ਕਾਲ ਪੈਂਦਾ ਸੀ ਕੋਈ ਆਫਤ ਆਉਂਦੀ ਸੀ ਤੇ ਉਸੇ ਵੇਲੇ ਸਾਰਾ ਉਹ ਜਮਾਂ ਕੀਤਾ ਹੋਇਆ ਅੰਨ ਜਿਹੜਾ ਉਸੇ ਵੇਲੇ।
0: ਰਈਅਤ ਕੋ ਬਰਤਾ ਤੇ ਜੀ,
1: ਉਹ ਪਰਜਾ ਨੂੰ ਆਪਣੇ ਨੂੰ ਖੁੱਲੇ ਦਿਲ ਨਾਲ ਵਰਤਾ ਦਿੰਦੇ ਸਨ, ਵੰਡ ਦਿੰਦੇ ਸਨ।
0: ਸਮਾਂ ਲੱਗੇ ਫਿਰ ਲੇਤੇ ਤੇ,
1: ਫਿਰ ਜਦੋਂ ਚੰਗਾ ਸਮਾਂ ਲੱਗਦਾ ਸੀ ਫਸਲ ਜੰਮਦੀ ਸੀ ਤੇ ਉਦੋਂ ਸਾਰਾ ਅੰਨ ਕਹਿ ਕੇ ਪਰਜਾ ਨੂੰ ਜ਼ਿਮੀਂਦਾਰਾਂ ਨੂੰ ਬਈ ਹੁਣ ਖਜ਼ਾਨੇ ਵੇਖੋ, ਅੰਨ ਦੇ ਭੰਡਾਰ ਜਿਹੜੇ ਖਾਲੀ ਆ ਅਤੇ ਉਹ ਆਪਾਂ ਫਿਰ ਭਰ ਕੇ ਰੱਖਣੇ ਆ, ਉਹ ਫਿਰ ਭਰ ਲੈਂਦੇ ਸੀ, ਉਦੋਂ ਫਿਰ ਵੱਧ ਵੀ ਲੈ ਲੈਂਦੇ ਸੀ ਮੰਗ ਕੇ।
0: ਬਰਕਤ ਰਹਿਤ ਮਹਾਨੇ,
1: ਇਉਂ ਬਹੁਤ ਜ਼ਿਆਦਾ ਬਰਕਤ ਰਹਿੰਦੀ ਸੀ, ਕਹਿੰਦੇ ਸੌ ਕਿਸੇ ਚੀਜ਼ ਦੀ ਥੁੜ ਨਹੀਂ ਆਉਂਦੀ ਸੀ ਔਖੇ ਵੇ ਔਖ ਸੌਖ ਵੇਲੇ।
0: ਨੀਤ ਸਾਫ ਹੈ ਵਾਰਨ ਕੇ ਸਦ ਹੀ,
1: ਸੋ ਕਿਉਂਕਿ ਨੀਤ ਸਾਫ ਹੁੰਦੀ, ਹਮੇਸ਼ਾ ਹੀ ਕਹਿੰਦੇ ਵੀ ਜਿਨ੍ਹਾਂ ਦੀਆਂ ਨੀਤਾਂ ਸਾਫਾ ਹੁੰਦੀਆਂ ਸਾਫ਼ ਹੁੰਦੀਆਂ ਨੇ ਨਾ, ਦਿਲ ਸਾਫ਼ ਹੁੰਦੇ, ਕੋਈ ਖੁਟਾਈ ਨਹੀਂ ਹੁੰਦੀ, ਕੋਈ ਲੋਭ ਲਾਲਚ ਨਹੀਂ ਹੁੰਦਾ, ਸਬਰ ਸੰਤੋਖ ਹੁੰਦਾ, ਅਤੇ ਉਹਨਾਂ ਦੇ ਜਿਹੜੇ ਲੋਕ ਨਿਆਂ ਦਿੰਦੇ ਨੇ ਕਿਸੇ ਦਾ ਹੱਕ ਨਹੀਂ ਮਾਰਦੇ, ਅਤੇ ਉਹਨਾਂ ਦਾ ਆਪਣਾ ਹੱਕ ਭਾਵੇਂ ਛੱਡ ਦਿੰਦੇ ਨੇ, ਕਿਸੇ ਦਾ ਨਹੀਂ ਮਾਰਦੇ, ਉਹ ਸਾਫ਼ ਨੀਤਾਂ ਵਾਲਿਆਂ ਦੇ ਕਹਿੰਦੇ ਹਮੇਸ਼ਾ ਲਈ। ਇਹ ਆਮ ਕਹਾਵਤ ਹੈ,
0: ਰਹਿ ਭਰੇ ਖਜ਼ਾਨੇ ਯੋਂ,
1: ਖਜ਼ਾਨੇ ਜਿਹੜੇ ਭਰੇ ਹੀ ਰਹਿੰਦੇ ਸੀ ਉਹ, ਸੋ ਉਹਨਾਂ ਦੇ ਖਜ਼ਾਨੇ ਭਰੇ ਹੀ ਰਹਿੰਦੇ ਸੀ। ਜੇ ਰਾਜਾ ਕੋਈ ਸਾਫ਼ ਨੀਤ ਵਾਲਾ ਹੋਵੇ, ਰਹਿਮ ਦਿਲ, ਪਰਜਾ 'ਤੇ ਤਰਸ ਕਰਨ ਵਾਲਾ, ਉਹਦੇ ਖਜ਼ਾਨੇ ਨਹੀਂ ਮੁੱਕਦੇ। ਜੇ ਕੋਈ ਭਗਤ ਆਰਾਧਨਾ ਕਰੇ, ਨਿਸ਼ਕਾਮ ਹੋ ਕੇ ਹਿਰਦੇ ਤੋਂ ਗੁਰੂ ਨੂੰ ਤਨ ਮਨ ਧਨ ਸੌਂਪ ਕੇ ਬੰਦਗੀ ਦੀ ਭੁੱਖ ਇੱਕ ਮਨ ਵਿੱਚ ਰੱਖੇ, ਬੰਦਗੀ ਦੀ ਖਿੱਚ ਵਾਹਿਗੁਰੂ ਦੇ ਦੀਦਾਰਿਆਂ ਦੀ, ਲੋਭ ਲਾਲਚ ਨੂੰ ਪਰੇ ਕਰਕੇ, ਲੋਕਾਂ ਤੋਂ ਪੂਜਾ ਪ੍ਰਤਿਸ਼ਠਾ ਆਪਣੀ ਹਟਾ ਕੇ, ਲੋਕਾਂ ਤੋਂ ਆਪਣੇ ਆਪ ਨੂੰ ਬਚਾ ਕੇ ਜਿਹੜਾ ਸਿੱਧਾ ਤੁਰਿਆ ਰੱਬ ਦੇ ਵੱਲ, ਉਹਨਾਂ ਨੂੰ ਤਾਂ ਰੱਬ ਵੀ ਮਿਲ ਪੈਂਦਾ ਵਾ। ਬੁੱਲੇ ਸ਼ਾਹ ਨੇ ਇਹ ਕਿਹਾ ਸੀ, ਬੁੱਲੇ ਸ਼ਾਹ ਕਹਿੰਦਾ ਸੀ ਵੀ ਨਾ ਰੱਬ ਮਿਲੇ ਮੰਦਰਾਂ, ਨਾ ਰੱਬ ਮਿਲੇ ਮਸੀਤਾਂ, ਬੁੱਲੇ ਸ਼ਾਹ ਰੱਬ ਉਹਨਾਂ ਮਿਲਦਾ ਸਾਫ਼ ਜਿਨ੍ਹਾਂ ਦੀਆਂ ਨੀਤਾਂ ਸਾਫ਼ ਹੁੰਦੇ ਨੇ, ਉਹ ਤਾਂ ਰੱਬ ਨੂੰ ਵੀ ਪਾ ਲੈਂਦੇ ਨੇ, ਅਤੇ ਅੰਨ ਦੇ ਭੰਡਾਰੇ ਤਾਂ ਭਰੇ ਰਹਿਣੇ ਹੀ ਸੀ।
0: ਧਰਮਸਾਲ ਸੰਤਨ ਕੇ ਡੇਰ,
1: ਧਰਮਸਾਲ ਜਿਹੜੇ ਗੁਰਦੁਆਰੇ ਹੁੰਦੇ ਸੀ ਗੁਰੂ ਘਰ, ਅਤੇ ਸੰਤਾਂ ਮਹਾਂਪੁਰਖਾਂ ਦੇ, ਵਿਦਵਾਨਾਂ ਦੇ, ਉਦਾਸੀਆਂ ਦੇ ਜੋ ਡੇਰੇ ਸਨ, ਜਿੱਥੋਂ ਵਿੱਦਿਆ ਸੋ ਪੜ੍ਹਾਈ ਜਾਂਦੀ ਸੀ।
0: ਨਗਰਨ ਮਾਹੇ ਪਵਾਤੇ ਥੇ,
1: ਨਗਰਾਂ ਦੇ ਵਿੱਚ ਇਹ ਬਹੁਤ ਪਵਾਉਂਦੇ ਸੀ ਸਿੰਘ, ਗੁਰਦੁਆਰੇ ਵੱਧ ਤੋਂ ਵੱਧ, ਹਰ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਗੁਰੂ ਕੀ ਸਤਸੰਗਤ ਕਰੇ, ਬਾਣੀ ਸੁਣੇ। ਸੋ ਇੱਕ ਤਾਂ ਇਹ ਗੁਰਦੁਆਰੇ, ਅਤੇ ਦੂਜਾ ਜਿਹੜੇ ਡੇਰੇ ਸੀਗੇ ਵਿੱਦਿਆ ਜਿੱਥੋਂ ਪੜ੍ਹੀ ਜਾਂਦੀ ਉਦਾਸੀ ਮਹਾਤਮਾ ਨੇ, ਇਹ ਵੱਧ ਤੋਂ ਵੱਧ ਪਵਾਉਂਦੇ ਸੀ, ਇਹ ਕਾਇਮ ਕੀਤੇ ਸਨ।
0: ਹਿਤ ਮੁਸਾਫਰਾਂ ਫਾਕੀਰਾਂ,
1: ਮੁਸਾਫਰਾਂ ਵਾਸਤੇ ਆਏ ਗਏ, ਅਤੇ ਦੂਰ ਜਾਣ ਵਾਲੇ ਰਾਹਗੀਰਾਂ ਵਾਸਤੇ, ਅਤੇ ਫਕੀਰਾਂ ਸਾਧੂ ਜੋ ਰਮਤੇ ਹੁੰਦੇ ਸੀ ਉਹਨਾਂ ਲਈ।
0: ਜਾਗੀਰਾਂ ਤਾਂ ਲਗਾਤੇ ਥੇ,
1: ਜਾਗੀਰਾਂ ਉਹ ਤਾਂ ਡੇਰੇ ਬਣਾ ਕੇ ਗੁਰਦੁਆਰੇ, ਅਤੇ ਉਹਨਾਂ ਦੇ ਨਾਂ ਜਾਗੀਰਾਂ ਲਾਉਂਦੇ ਸੀ ਵੀ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਾ ਪਵੇ।
0: ਕਲਯੁਗ ਮੈਂ ਸਤਯੁਗ ਵਰਤਾਇਓ,
1: ਇੱਥੇ ਆਉਣ ਵਾਲਾ ਹਰ ਕੋਈ ਲੋੜਵੰਦ, ਉਹਨੂੰ ਨੰਗੇ ਨੂੰ ਕੱਪੜਾ ਮਿਲੇ, ਭੁੱਖੇ ਨੂੰ ਭੋਜਨ ਮਿਲੇ, ਜਿੰਨੇ ਦਿਨ ਮਰਜ਼ੀ ਕੋਈ ਰਹਿ ਕੇ ਟਿਕਾਣਾ ਵਿਸਰਾਮ ਕਰਕੇ ਆਪਣਾ ਅਗਾਂਹ ਜਾ ਸਕਦਾ ਹੈ। ਹਰ ਇੱਕ ਤਰ੍ਹਾਂ ਦੀ ਰਹਿਣ ਬਹਿਣ ਸਹਿਣ ਵਾਲੀ ਸਹੂਲਤ ਉਹਨੂੰ ਪ੍ਰਾਪਤ ਹੋਵੇ, ਦਵਾਈ ਬੂਟੀ ਦਾ ਵੀ ਪ੍ਰਬੰਧ ਹੋਵੇ, ਭਾਵ ਇਲਾਜ ਵੀ ਹਰ ਇੱਕ ਤਰ੍ਹਾਂ ਦਾ ਹੁੰਦਾ ਸੀ, ਤਾਂ ਕਰਕੇ ਜਾਗੀਰਾਂ ਵੀ ਲਵਾਉਂਦੇ ਸੀ। ਕਲਯੁਗ ਮੈਂ ਸਤਯੁਗ ਵਰਤਾਇਓ, ਕਵੀ ਜੀ ਗਿਆਨੀ ਗਿਆਨ ਸਿੰਘ ਜੀ ਸਾਧ ਸੰਗਤ ਜੀ ਦੱਸ ਰਹੇ ਨੇ ਕਿ ਕਲਯੁਗ ਦੇ ਵਿੱਚ ਸਮਾਂ ਭਾਵੇਂ ਕਲਯੁਗ ਦਾ ਸੀ, ਪਰ ਸਿੱਖ ਰਾਜ ਜਿਹੜਾ ਐਸਾ ਸੀ ਮਿਸਲਾਂ ਦਾ, ਉਹਨਾਂ ਕੌਮੀ ਪਰਵਾਨਿਆਂ ਦਾ, ਉਹਨਾਂ ਸਤਯੁਗ ਹੀ ਵਰਤਾ ਦਿੱਤਾ ਸੀ।
0: ਰਾਜ ਧਰਮ ਕਾ ਡੇਢੇ ਕੀ ਨਾ,
1: ਧਰਮ ਦਾ ਰਾਜ ਪ੍ਰਪੱਕ ਕੀਤਾ ਵੀ ਧਰਮ ਮੁਤਾਬਕ ਰਾਜ ਕੀਤਾ, ਅਤੇ ਕਿਸੇ ਨੂੰ ਕੋਈ ਇਹ ਨਹੀਂ ਹੋਇਆ ਵੀ ਕਿਸੇ ਨੂੰ ਨਿਆਂ ਨਾ ਮਿਲਿਆ ਹੋਵੇ, ਰੱਬ ਤੋਂ ਡਰ ਕੇ ਉਹਨਾਂ ਨੇ ਨਿਆਂ ਦਿੱਤਾ, ਹਰ ਇੱਕ ਨੂੰ ਗਰੀਬ ਅਮੀਰ ਨੂੰ ਇੱਕ ਸਮਾਨ।
0: ਨਹੀਂ
1: ਸੀ ਉਸ ਵੇਲੇ ਦੇ ਸਿੰਘ ਜਿਹੜੇ ਰਾਜੇ ਸੀ, ਸੋ ਨਿਰਦਈ ਸਖਤ ਕਠੋਰ ਨਹੀਂ ਸਨ, ਜ਼ਾਲਮ ਨਹੀਂ ਸਨ, ਮੁਗਲਾਂ ਵਾਂਗ ਵਿਸ਼ਈ ਨਾ ਹੀ ਵਿਕਾਰੀ ਸਨ, ਨਾ ਹੀ ਛਲੀਏ ਸੀ, ਐਵੇਂ ਕਿਸੇ ਨੂੰ ਛਲ ਲੈਣਾ, ਨਾ ਹੀ ਲੋਭੀ ਸੀ, ਨਾ ਉਹਨਾਂ ਦੇ ਮਨ ਵਿੱਚ ਕੋਈ ਹਿਰਦੇ ਵਿੱਚ ਲੋਭ ਦੀ ਅੰਸ ਸੀ।
0: ਪਹਿਲੇ ਸਿੰਘ ਜੀ ਨਾ,
1: ਪਹਿਲੇ ਇਹੋ ਜਿਹੇ ਸਿੰਘ ਸਾਹਿਬ ਹੁੰਦੇ ਸੀ, ਖਾਲਸੇ ਕਹਿੰਦੇ ਜਾਣ ਲਵੋ।
0: ਨਹਿ ਇਸ਼ਟਾਮ ਵੇਚਤੇ ਤਬ ਨਿਰਪ,
1: ਰਾਜੇ ਉਸ ਵੇਲੇ ਕੋਈ ਜਿਹਦੇ 'ਤੇ ਸਰਕਾਰੀ ਮੋਹਰ ਲੱਗੀ ਹੋਵੇ ਕਾਗਜ਼, ਉਹ ਇਸਟਾਮ ਜਿਹੜਾ ਹੁੰਦਾ ਟਿਕਟ ਵਾਲਾ ਕਾਗਜ਼, ਉਹ ਵੀ ਨਹੀਂ ਵੇਚਦੇ ਸਨ, ਉਹ ਨਹੀਂ ਹੁੰਦੇ ਸੀ।
0: ਅਰਜੀ ਪੀ ਨਹਿ ਥੇਲੇ ਤੇ,
1: ਨਾ ਹੀ ਕਿਸੇ ਦੀ ਅਰਜੀ ਲੈਂਦੇ ਸੀ, ਦਰਖਾਸਤ ਵੀ ਕਿਸੇ ਦੀ ਨਹੀਂ ਲੈਂਦੇ ਸੀ। ਇਹ ਸਾਰਾ ਕੁਝ ਅੰਗਰੇਜ਼ਾਂ ਵੇਲੇ ਕਾਨੂੰਨ ਜਦੋਂ ਬਣੇ ਨੇ ਅਤੇ ਆਇਆ, ਨਾਲੇ ਸਰਕਾਰ ਨੂੰ ਆਮਦਨ ਹੈ, ਇਸਟਾਮ ਦੇ ਵੀ ਪੈਸੇ ਹੀ ਹੁੰਦੇ, 50 ਜਾਂ 100 ਰੁਪਈਏ ਦਾ, 500 ਦਾ, 1000 ਦਾ, ਵੱਡੇ ਤੋਂ ਵੱਡਾ ਇਸ ਤਰ੍ਹਾਂ ਹੁੰਦਾ 2000 ਦਾ, ਹੁਣ ਚਾਹੀਦਾ ਵੱਧ ਵੀ ਹੋਵੇ। ਤੋ ਇਸ ਤਰੀਕੇ ਨਾਲ ਅਰਜ਼ੀ ਪਹਿਲਾਂ ਦੇਣੀ ਪੈਂਦੀ ਸੀ। ਉਹ ਸਾਰੀ ਤਾਂ ਟਿਕਟਾਂ ਲੱਗਦੀਆਂ ਸਰਕਾਰੀ ਅਤੇ ਇਹ ਆਮਦਨ ਹੁੰਦੀ ਸੀ। ਇਹ ਇਹੋ ਜਿਹਾ ਕੋਈ ਵੀ ਖਾਣ ਦਾ ਲੋਕਾਂ ਤੋਂ ਪੈਸੇ ਲੈਣ ਦਾ ਕੋਈ ਵੀ ਸੌ ਕਾਨੂੰਨ ਨਹੀਂ ਸੀ।
0: ਹਾਲ ਜ਼ਬਾਨੀ ਸੁਣਨ ਦਊਗਾ।
1: ਜਦੋਂ ਕੋਈ ਵੀ ਕਿਸੇ ਤਰ੍ਹਾਂ ਦਾ ਝਗੜਾ ਹੁੰਦਾ ਸੀ ਲੈਣ ਦੇਣ, ਕੋਈ ਦੋਵਾਂ ਧਿਰਾਂ ਨੂੰ ਸੱਦ ਕੇ ਕਚਹਿਰੀ ਦੇ ਵਿੱਚ ਦੋਵਾਂ ਪਾਸਿਆਂ ਦਾ ਹਾਲ ਚੰਗੀ ਤਰ੍ਹਾਂ ਸੁਣ ਕੇ, ਦੋਵਾਂ ਦਾ ਪੱਖ ਸੁਣ ਕੇ,
0: ਹੁਕਮ ਜ਼ਬਾਨੀ ਕਰਦੇ ਤੇ
1: ਉਹਨਾਂ ਦੀ ਜ਼ੁਬਾਨੀ ਸੁਣ ਕੇ ਅਤੇ ਫਿਰ ਜੋ ਸਹੀ ਹੁੰਦਾ ਸੀ ਅਤੇ ਸਿਆਣੇ ਬੰਦਿਆਂ ਦੀ ਗਵਾਹੀ ਲੈ ਕੇ ਅਤੇ ਫਿਰ ਜ਼ੁਬਾਨੀ ਕਲਾਮੀ ਹੀ ਹੁਕਮ ਕਰ ਦਿੰਦੇ ਸੀ। ਜਿਹੜਾ ਪਤਾ ਲੱਗ ਜਾਂਦਾ ਸੀ ਵੀ ਇਹ ਝੂਠਾ ਅਤੇ ਇਹ ਸੱਚਾ, ਬੰਦਾ ਗੱਲਾਂ 'ਚੋਂ ਫੜਿਆ ਹੀ ਜਾਂਦਾ ਵਾ, ਅਤੇ ਜ਼ੁਬਾਨੀ ਕਲਾਮੀ ਹੀ ਉਸ ਵੇਲੇ ਹੁਕਮ ਕਰ ਦਿੰਦੇ ਸੀ ਵੀ ਨਹੀਂ ਭਾਈ ਤੂੰ ਝੂਠਾ ਅਤੇ ਇਹ ਸੱਚਾ, ਇਸ ਤਰ੍ਹਾਂ ਨਹੀਂ ਹੋਣਾ, ਤੂੰ ਚੁੱਪ ਕਰਕੇ ਬਹਿ ਜਾ, ਅਸੀਂ ਇਹਦੇ ਹੱਕ 'ਚ ਫੈਸਲਾ ਕਰਦੇ ਹਾਂ।
0: ਅਤੀਤ ਮੀਲ ਤਾਂ ਸੀ ਬੇਸ਼ੱਕ,
1: ਜਿਸ ਤਰ੍ਹਾਂ ਦੀ ਸੋ ਬਿਨਾਂ ਸ਼ੱਕ ਤੋਂ ਉਸੇ ਤਰ੍ਹਾਂ ਦਾ ਤਮੀਲ ਹੁਕਮ ਹੁੰਦਾ ਸੀ ਸੱਚਾ ਅਤੇ ਸੁੱਚਾ ਫੈਸਲਾ ਕਰਨ ਵਾਲੇ ਦਾ।
0: ਲੋਕ ਸੱਚਾਰੇ ਥੇ ਭਾਰ,
1: ਲੋਕ ਵੀ ਬਹੁਤ ਜ਼ਿਆਦਾ ਸੱਚੇ ਸੁੱਚੇ ਸੀ, ਸੱਚੇ ਲੋਕ ਹੁੰਦੇ ਸੀ ਬਹੁਤ ਭਾਰੀ, ਅਤੇ ਉਹ ਸੱਚ ਨੂੰ ਕਬੂਲ ਕਰਦੇ ਸੀ ਅਤੇ ਝੂਠ ਨੂੰ ਉਹ ਮਾਤ ਪਾਉਂਦੇ ਸੀ, ਨਿੰਦੇ ਸਨ।
0: ਕੁਰਕੀ ਮਿਸਲ ਅਪੀਲੇ ਇਜਰਾ,
1: ਕਿਸੇ ਦਾ ਕਬਜ਼ਾ ਕਰ ਲੈਣਾ, ਕੁਰਕੀ ਕਰ ਲੈਣੀ, ਕਿਸੇ ਦੀ ਜ਼ਮੀਨ ਜਾਇਦਾਦ ਨੱਪ ਲੈਣੀ, ਅਤੇ ਜਿਹੜੇ ਕਾਗਜ਼ ਹੁੰਦੇ ਨੇ ਇਸ ਤਰ੍ਹਾਂ ਮਿਸਲਾਂ ਤੋਂ ਭਾਵ ਮਿਸਲ ਤੋਂ ਸੰਬੰਧਿਤ ਕਾਗਜ਼ਾਂ ਦੀ ਨੱਥੀ ਜਿਹੜੀ ਇਕੱਠੀ ਹੁੰਦੀ, ਅਪੀਲਾਂ ਕੋਈ ਛੋਟੇ ਜੱਜ ਤੋਂ ਜੇ ਨਹੀਂ ਫੈਸਲਾ ਹੋਇਆ ਤਾਂ ਵੱਡੇ ਕੋਲ ਜਾ ਕੇ ਆਪਣੀ ਦਰਖਾਸਤ ਨੇ ਅਪੀਲ ਕਰ ਦੇਣੀ, ਇਸ ਤਰ੍ਹਾਂ ਛੋਟੇ ਜੱਜ ਦੇ ਫੈਸਲੇ ਨੂੰ ਨਾ ਮੰਨਣਾ। ਤਾਂ ਇਜਰਾ ਜਿਹੜਾ ਇਹ ਹੁੰਦੇ ਸੀਗੇ ਨਾ ਬਹੁਤ, ਸੋ ਇਸ ਤਰ੍ਹਾਂ ਦੇ ਇਹ ਸਤਸੰਗ ਜੀ ਹੁਕਮ ਨੂੰ ਵਰਤੋਂ ਵਿੱਚ ਲਿਆਉਣਾ, ਕਿਸੇ ਜੱਜ ਦੇ ਹੁਕਮ ਨੂੰ ਵਰਤੋਂ ਵਿੱਚ ਲਿਆਉਣਾ, ਉਹਨੂੰ ਇਜਰਾ ਆਉਂਦੇ ਸੀ। ਇਹ ਫਾਰਸੀ ਦੇ ਸ਼ਬਦ ਨੇ, ਪੁਰਾਣੇ ਵਹੀਆਂ ਵਿੱਚ ਕਚਹਿਰੀਆਂ 'ਚ ਅਜੇ ਵੀ ਪਏ ਨੇ। ਇਹ ਜੋ ਸਾਰਾ ਕੁਝ ਹੁੰਦਾ ਸੀ ਬਾਅਦ ਵਿੱਚ ਆਇਆ, ਜੋ
0: ਥੀਨ ਹੈ ਤਬ ਇਹੋ ਕਾਰਨ,
1: ਇਹੋ ਜਿਹਾ ਕੋਈ ਕੰਮ ਨਹੀਂ ਸੀ ਉਸ ਵੇਲੇ ਕਹਿੰਦੇ। ਇਹ ਫਿਰ ਅੰਗਰੇਜ਼ਾਂ ਨੇ ਸਾਰੇ ਕਾਨੂੰਨ ਬਣਾਏ ਹਨ।
0: ਉੱਤੇ ਨਿਰਪਨ ਪੈ ਇੱਕ ਦੋਏ ਮਨਸ਼ੀ,
1: ਹਾਂ ਰਾਜੇ ਜਿਹੜੇ ਸਿੰਘ ਰਾਜ ਕਰਦੇ ਸੀ ਉਹਨਾਂ ਕੋਲ ਹਿਸਾਬ ਕਿਤਾਬ ਕਰਨ ਵਾਲੇ ਪੜ੍ਹੇ ਲਿਖੇ ਪੂਰੇ, ਉਹ ਇੱਕ ਦੋ ਮੁਨਸ਼ੀ ਹੁੰਦੇ ਸਨ, ਰੱਖੇ ਹੁੰਦੇ ਸਨ ਆਪਣੇ
0: ਅਹਲਕਾਰ ਤਰਾਚਾਰਾਂ ਹੀ,
1: ਅਤੇ ਛੋਟੇ ਜਿਹੜੇ ਅਹਲਕਾਰ ਹੁੰਦੇ ਸੀ ਜਿਨ੍ਹਾਂ ਨੇ ਵੀ ਇਹ ਵਿੱਚ ਆ ਕੇ ਸਾਰਾ ਫੈਸਲਾ ਕਰਾਉਣਾ ਹੁੰਦਾ ਸੀ, ਅਤੇ ਉਹਨਾਂ ਨੂੰ ਨਾਮਜ਼ਦ ਕਰਨਾ ਹੁੰਦਾ ਸੀ, ਫੜ ਕੇ ਵੀ ਕੀ ਝਗੜਾ ਉਹ ਉੱਥੇ ਪੇਸ਼ ਕਰਨਾ ਹੁੰਦਾ। ਉਹ ਤਿੰਨ ਚਾਰ ਅਹਲਕਾਰ ਹੁੰਦੇ ਸੀ ਜਿਵੇਂ ਥਾਣੇਦਾਰ ਹੁੰਦੇ ਆ ਮੋਤਬਾਰ, ਸੋ ਜਿਹੜੇ ਬੰਦੇ ਪਾਵਰ ਵਾਲੇ ਹੁੰਦੇ ਸੀ।
0: ਜਥਾ ਜੋਗ ਬਹੁ ਲੋਕ ਬਹਾਦਰ,
1: ਤੇ ਜਥਾ ਜੋਗ ਜਿਹੜੇ ਪਿੰਡਾਂ ਵਿੱਚ ਆਮ ਬਹਾਦਰ ਲੋਕ ਹੁੰਦੇ ਸਨ,
0: ਰਹਿਤੇ ਢਿੱਗ ਸਰਦਾਰਾਂ ਹੀ,
1: ਉਹ ਅਹਿਲਕਾਰਾਂ ਦੇ ਸਰਦਾਰਾਂ ਦੇ ਕੋਲ ਹੀ ਰਹਿਣ ਲੱਗ ਪਏ ਸੀ ਵੀ ਹੁਣ ਅਸੀਂ ਕਹਿੰਦਾ ਜੇ ਧੱਕਾ ਧੁੱਕਾ ਕਰਾਂਗੇ ਤਾਂ ਖਾਲਸੇ ਦਾ ਰਾਜ ਹੈ, ਫਿਰ ਮਾਫ਼ੀ ਨਹੀਂ ਮਿਲਣੀ। ਅਤੇ ਉਹ ਆ ਕੇ ਸਰਦਾਰਾਂ ਦੇ ਕੋਲ ਹੀ ਰਹਿਣ ਲੱਗ ਪਏ ਸੀ, ਜਿਹੜੇ ਦਲੇਰ ਲੋਕ ਹੁੰਦੇ ਸੀ ਪਹਿਲਾਂ ਜਿਵੇਂ ਡਾਕੇ ਡੁਕੇ ਮਾਰਨੇ। ਸੋ ਇਸ ਤਰ੍ਹਾਂ ਰਾਹ ਮਾਰ ਧਾੜਵੀ ਹੁੰਦੇ ਸੀ, ਉਹ ਫਿਰ ਆ ਕੇ ਇਹਨਾਂ ਕੋਲ ਸਰਦਾਰਾਂ ਕੋਲ ਹੀ ਰਹਿਣ ਲੱਗ ਪੈਂਦੇ। ਜਦੋਂ ਪਤਾ ਲੱਗਦਾ ਸੀ ਹੁਣ ਮੇਲਾ ਲੱਗਾ, ਹੁਣ ਫੌਜ 'ਚ ਭਰਤੀ ਕਰਨਾ ਵਾ, ਅਤੇ ਆਪਾਂ ਉੱਧਰ ਹੀ ਫੌਜ 'ਚ ਭਰਤੀ ਹੋ ਜਾਂਦੇ ਹਾਂ, ਐਵੇਂ ਲੋਕਾਂ ਨੂੰ ਕੁੱਟਣ ਮਾਰਨ ਦੀ ਬਜਾਏ ਤਾਂ ਉੱਥੇ ਲੜਾਂਗੇ, ਨਾਲੇ ਤਨਖਾਹ ਮਿਲੂਗੀ। ਇਸ ਤਰ੍ਹਾਂ ਉਹ ਨੌਜਵਾਨ ਜਾਵੜਦੇ ਹੁੰਦੇ ਸੀ, ਨੁਮਾਇਸ਼ਾਂ 'ਤੇ ਮੇਲੇ ਲੱਗੇ ਹੁੰਦੇ ਸੀ। ਸਰਦਾਰ ਹਰੀ ਸਿੰਘ ਨਲੂਆ ਵੀ ਇਸੇ ਤਰ੍ਹਾਂ ਹੀ ਆਇਆ ਸੀ। ਸੋ ਇਸ ਤਰ੍ਹਾਂ ਉਹ ਲੋਕ ਸਰਦਾਰਾਂ ਕੋਲ ਹੀ ਰਾਜਿਆਂ ਕੋਲ ਹੀ ਜਾ ਕੇ ਰਹਿਣ ਲੱਗ ਪੈਂਦੇ ਸਨ।
0: ਈਨ ਪੀਨ ਨਹੀਂ ਥੀ ਤਬ ਕੋਈ,
1: ਕਿਸੇ ਤਰ੍ਹਾਂ ਦੀ ਈਨ ਕੋਈ ਛੋਟਾ ਜਾਂ ਪੀਨ ਤਕੜਾ, ਮਾੜਾ ਜਾਂ ਤਕੜੇ ਵਾਲੀ ਕੋਈ ਗੱਲ ਨਹੀਂ ਸੀ। ਗਰੀਬ ਅਤੇ ਅਮੀਰ ਨੂੰ ਇੱਕੋ ਜਿਹਾ ਨਿਆਂ ਮਿਲਦਾ ਸੀ।
0: ਸਵੀਕਾਰ ਸਭ ਕਰਤੇ ਜੀ,
1: ਸਾਰੇ ਜੋ ਫੈਸਲਾ ਹੁੰਦਾ ਸੀ ਨਾ ਅਹਿਲਕਾਰ ਦਾ ਉਹਨੂੰ ਸਾਰੇ ਮੰਨਦੇ ਸੀ, ਵੱਡੇ ਸਰਦਾਰ ਦੇ ਫੈਸਲੇ ਨੂੰ ਸਭ ਖਿੜੇ ਮੱਥੇ ਪ੍ਰਵਾਨ ਕਰਦੇ ਸਨ। ਕੋਈ ਅਮੀਰ ਹੁੰਦਾ ਸੀ, ਕੋਈ ਗਰੀਬ ਹੁੰਦਾ ਸੀ।
0: ਸੂਦੇ ਸਾਦੇ ਥੇ ਮਜਾਜ,
1: ਲੋਕਾਂ ਦੇ ਸੁਭਾਅ ਵੀ ਜਿਹੜੇ ਸੂਦੇ ਸਾਦੇ ਸੀ, ਬਹੁਤੇ ਤੇਜ਼ ਛਲੀਏ ਚੰਚਲ ਨਹੀਂ ਸਨ।
0: ਸ਼ੌਕੀਨੀ ਸਾਜ ਨਾ ਧਰਤੇ ਜੀ,
1: ਕੋਈ ਬਹੁਤ ਆਪਣੇ ਸਰੀਰਾਂ ਦੇ ਉੱਪਰ ਸ਼ੌਕੀਨੀ ਮਸੋ, ਬਹੁਤਾ ਡਰੈਸ ਜਿਹੜੇ ਸੋਹਣੇ ਫਵਾ ਕੇ ਰੱਖਣੇ, ਸ਼ੌਕੀਨੀ ਆਦਿਕ ਨਹੀਂ ਲਾਉਂਦੇ ਸਨ।
0: ਭੂਰੇ ਚਾਦਰ ਕੀ ਗੱਲ ਗਿਲਤੀ,
1: ਭੂਰਿਆਂ ਦੀ ਜਾਂ ਤਾਂ ਸਿਆਲ ਦੀ ਰੁੱਤ ਵਿੱਚ ਭੂਰਿਆਂ ਦੀ, ਅਤੇ ਗਰਮੀ ਦੀ ਰੁੱਤ ਚਿੱਟੇ ਚਾਦਰੇ ਜਿਹੜੇ ਪਤਲੀਆਂ ਚਾਦਰਾਂ, ਉਹਨਾਂ ਚਾਦਰਾਂ ਦੀ ਗੱਲ ਗਿਲਤੀ, ਗਲ ਦੇ ਉੱਪਰ ਦੀ ਵਲੇਟ ਕੇ ਰੱਖਣਾ, ਕੁੜਤੇ ਦੀ ਥਾਂ ਸੂਟ ਦੀ ਥਾਂ ਕਮੀਜ਼ ਦੀ ਥਾਂ, ਉਹ ਜਾਂ ਤਾਂ ਸਿਆਲਾਂ ਨੂੰ ਭੂਰੇ ਦੀ ਬੁੱਕਰ ਮਾਰੀ ਹੁੰਦੀ ਸੀ, ਪੂਰਾ ਢਕਿਆ ਹੁੰਦਾ ਸੀ ਸਰੀਰ ਸਿਰ ਦੇ ਉੱਪਰ ਦੀ ਲੈ ਕੇ, ਵੀ ਕਈ ਗਲ ਦੇ ਦੁਆਲੇ ਦੀ ਮਾਰ ਲੈਂਦੇ ਥੱਲੇ ਸਾਰਾ। ਅਤੇ ਗਰਮੀਆਂ ਨੂੰ ਚਾਦਰ ਦੀ ਪਤਲੀ ਗਿਲਤੀ ਉਹਨੂੰ ਕਹਿੰਦੇ ਸੀ, ਗਲ ਦੇ ਦੁਆਲੇ ਦੀ ਘੁਮਾ ਕੇ ਚਾਦਰ ਨਾਲ ਸਾਰਾ ਸਰੀਰ ਢੱਕ ਲੈਣ। ਕਈ ਸਿਰ ਦੇ ਉੱਤੋਂ ਵੀ ਨਾਲ ਦੀ ਸਾਧੂ ਜਿਹੜੇ ਉਹੀ ਸਿਰ 'ਤੇ ਲਈ ਹੁੰਦੀ ਕਈਆਂ ਨੇ, ਇਸ ਤਰੀਕੇ ਨਾਲ ਜਿਹੜੇ ਭਾਵੇਂ ਕੱਪੜੇ ਪਾਉਂਦੇ ਹੈ। ਸੋ ਉਹਨੂੰ ਗਿਲਤੀ ਆਉਂਦੇ ਸੀ, ਜਿਵੇਂ ਉਹ 4-5 ਸਾਲ ਪਹਿਲਾਂ ਦੋ ਸਾਧੂ ਦਰਬਾਰ ਸਾਹਿਬ ਆਉਂਦੇ ਹੁੰਦੇ ਸੀ, ਉਹਨਾਂ ਨੇ ਵੀ ਗਿਲਤੀ ਮਾਰੀ ਹੁੰਦੀ ਸੀ। ਸੋ ਭਾਵੇਂ ਕੱਪੜਿਆਂ ਵਾਲੀ ਰਾਗੀ ਜਥੇ ਦੇ ਪਿੱਛੇ ਬੈਠ ਕੇ ਕੀਰਤਨ ਸਾਰਾ ਸੁਣਦੇ ਹੁੰਦੇ ਸੀ, ਉਹ ਲਾਈਵ ਟਿਕ ਕੇ ਪੂਰਾ। ਸੋ ਇਸ ਤਰ੍ਹਾਂ ਇਹ ਲਿਬਾਸ ਹੁੰਦਾ ਸੀ ਉਸ ਵੇਲੇ ਸਿੰਘਾਂ ਦਾ ਵੀ, ਆਮ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ, ਭੂਰਿਆਂ ਦੀਆਂ ਬੁੱਕਲਾਂ ਹੀ ਮਾਰੀਆਂ ਹੁੰਦੀਆਂ ਸੀ, ਇਹ ਲਿਬਾਸ ਹੁੰਦਾ ਸੀ। ਵੱਡੇ ਵੱਡੇ ਕਛਹਿਰੇ ਹੁੰਦੇ ਸੀ ਲੱਕ ਨਾਲ, ਸੋ ਬੰਨੇ ਹੁੰਦੇ ਸੀ ਪੂਰੇ ਉੱਪਰ ਦੀ ਕਮਰ ਕਸਾ ਕਰਕੇ, ਇਸ ਤਰੀਕੇ ਨਾਲ ਗੋਡਿਆਂ ਤੋਂ ਥੱਲੇ ਤੱਕ ਕਛਹਿਰੇ ਹੁੰਦੇ ਸੀ, ਹੋਰ ਨਹੀਂ ਕੁਝ ਪਾਉਂਦੇ, ਦਸਤਾਰੇ ਹੁੰਦੇ ਸੀ ਅਤੇ ਭੂਰਿਆਂ ਦੀਆਂ ਬੁੱਕਲਾਂ ਮਾਰੀਆਂ ਹੁੰਦੀਆਂ ਸੀ। ਜੋ ਮੁਲਤਾਨ ਫਤਿਹ ਨਹੀਂ ਹੁੰਦਾ ਸੀ ਤਾਂ ਉਹ ਕਿਲ੍ਹਾ ਮੁਲਤਾਨ ਵਾਲਾ ਬੜਾ ਔਖਾ ਫਤਿਹ ਹੋਇਆ ਸੀ। ਉੱਥੇ ਬੁੱਲ੍ਹੇ ਸ਼ਾਹ ਜਿਹੜਾ ਫਕੀਰ ਸੀ, ਉਹਨਾਂ ਦੇ ਹੱਕ ਵਿੱਚ ਬੈਠਾ ਹੋਇਆ ਸੀ ਪਠਾਣਾ ਦੇ, ਉਹ ਵੀ ਬੜਾ ਸ਼ਕਤੀਸ਼ਾਲੀ ਫਕੀਰ ਸੀ, ਪੁੱਗਿਆ ਹੋਇਆ, ਅਤੇ ਉਹ ਭੰਗ ਪੀਂਦਾ ਹੁੰਦਾ ਸੀ, ਕੂੰਡਾ ਅਤੇ ਘੋਟਣਾ ਰੱਖਦਾ ਹੁੰਦਾ ਸੀ ਨਾਲ ਹੀ ਆਪਣਾ, ਅਤੇ ਉਹ ਉੱਥੇ ਬੈਠਾ ਸੀ। ਕਹਿੰਦਾ ਫਿਕਰ ਨਾ ਕਰੋ, ਮੈਂ ਤੁਹਾਡੇ ਵੱਲ ਹਾਂ, ਖੁਦਾ ਆਪਣੇ ਨਾਲ ਆ। ਅਤੇ ਕਿਲ੍ਹਾ ਬੜਾ ਔਖਾ ਫਤਿਹ ਹੁੰਦਾ ਸੀ ਅਤੇ ਬਹੁਤ ਜ਼ੋਰ ਲੱਗਾ ਵਾ ਸੀ ਖਾਲਸੇ ਦਾ, ਸ਼ੇਰੇ ਪੰਜਾਬ ਦੀਆਂ ਫੌਜਾਂ ਦਾ। ਉਹ ਸਿੰਘਾਂ ਨੇ ਕਿਹਾ ਸ਼ੇਰਾ ਪਛੇਰੇ ਪੰਜਾਬਾਂ ਦਾ ਵੀ ਇੰਨਾ ਚਿਰ ਹੋ ਗਿਆ, ਇੰਨੇ ਮਹੀਨੇ। ਕਹਿੰਦੇ ਜੀ ਉੱਧਰ ਬੁੱਲ੍ਹੇ ਸ਼ਾਹ ਫਕੀਰ ਬੈਠਾ ਹੈ, ਦੱਸਿਆ CID ਰਿਪੋਰਟਰ ਨੇ ਸ਼ੇਰੇ ਪੰਜਾਬ ਨੂੰ ਵੀ, ਉਹ ਬੈਠਾ ਉੱਥੇ ਖੁਦਾ ਦੇ ਅੱਗੇ ਦੁਆਵਾਂ ਕਰੀ ਜਾਂਦਾ, ਉਹ ਫਕੀਰ ਸਾਰੇ ਜਾਣਦੇ ਹਾਂ ਆਪਾਂ, ਪੁੱਗਿਆ ਹੋਇਆ, ਉਹਦੀ ਮੰਨਣੀ ਆ ਨਾ ਖੁਦਾ ਨੇ। ਕਹਿੰਦੇ ਫਿਰ ਆਪਾਂ ਵੀ ਕਿਸੇ ਨੂੰ ਧਿਆਓ, ਆਪਣੇ 'ਚ ਹੈ ਨਹੀਂ ਕੋਈ ਸਾਧੂ। ਉਸ ਵੇਲੇ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਸ਼, ਪੁੱਗੀ ਹੋਈ ਆਤਮਾ, ਬਹੁਤ ਸਥਾਨ ਨੇ ਇਹਨਾਂ ਦੇ, ਉਹਨਾਂ ਕੋਲ ਬੰਦਾ ਭੇਜਿਆ, ਮਹਾਂਪੁਰਸ਼ੋ ਤੁਸੀਂ ਕਿਰਪਾ ਕਰੋ, ਉੱਧਰ ਬੁੱਲ੍ਹੇ ਸ਼ਾਹ ਬੈਠਾ, ਇੱਧਰ ਤੁਸੀਂ ਆਓ ਫਿਰ ਨਾਲ, ਹੁਣ ਬੰਦਗੀ ਆਪ ਜੀ ਲਾਓ। ਉਹਨਾਂ ਕੋਲ ਜਦੋਂ ਸੁਨੇਹਾ ਆਇਆ, ਫੌਜ ਵੀ ਰੱਖਦੇ ਸੀ ਨਾਲ, ਬਾਬਾ ਸਾਹਿਬ ਸਿੰਘ ਬੇਦੀ ਵੀ, ਇਹ ਵੀ, ਤਾਂ ਉਸ ਵੇਲੇ ਇਹਨਾਂ ਨੇ ਕਰੋਕਾ ਹੀ ਲਿਖ ਕੇ ਦਿੱਤਾ ਅਰਦਾਸ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਕਰੋਕਾ ਛੋਟਾ ਜਿਹਾ 4 ਹੱਥ ਦਾ ਲਿਖ ਕੇ ਦਿੱਤਾ, ਵੀ ਇਹ ਜਾ ਕੇ ਬੁੱਲ੍ਹੇ ਸ਼ਾਹ ਨੂੰ ਫੜਾ ਦਿਓ ਜੇ ਉਹ ਬੈਠਾ ਤਾਂ ਉੱਥੇ। ਉਹ ਲੈ ਗਿਆ ਅਤੇ ਬੁੱਲ੍ਹੇ ਸ਼ਾਹ ਨੂੰ ਫੜਾਇਆ ਸਿੰਘ ਨੇ ਜਾ ਕੇ, ਜੋ ਉਹਨਾਂ ਦੇ ਹੱਕ 'ਚ ਬੈਠਾ, ਉਹਨੂੰ ਜਾ ਕੇ ਮਿਲਿਆ ਵੀ ਤੈਨੂੰ ਮਿਲਣਾ ਵਾ, ਤਾਂ ਉਹਨੇ ਪੜ੍ਹਿਆ, ਉਹਦੇ ਉੱਪਰ ਲਿਖਿਆ ਸੀ ਵੀ ਦੇਖੋ ਕਰਤਾਰ ਦੇ ਕੈਸੇ ਰੰਗ ਬੀਤੇ, ਭੂਰਿਆਂ ਵਾਲੇ ਰਾਜੇ ਕੀਤੇ। ਉਹਨੂੰ ਸੰਬੋਧਨ ਹੋ ਕੇ ਬੁੱਲ੍ਹੇ ਸ਼ਾਹ ਨੂੰ, ਵੀ ਛੱਡ ਕੇ ਉੱਠ ਜਾ ਇੱਥੋਂ, ਤੇਰੀ ਇੱਜ਼ਤ ਰਹਿ ਜੂ, ਤੂੰ ਵੀ ਸਾਈਂ ਦਾ ਫਕੀਰ ਹਾਂ ਅਤੇ ਅਸੀਂ ਵੀ ਉਹਦੇ ਅਕਾਲ ਦੇ ਪੁਜਾਰੀ ਹਾਂ, ਸਾਧੂ ਹਾਂ, ਤੈਨੂੰ ਹੁਣ ਇਸ਼ਾਰਾ ਹੀ ਇੰਨਾ ਹੀ ਬੜਾ ਸਿਆਣੇ ਨੂੰ, ਨਾ ਲਾ ਬੰਦਗੀ, ਇੱਥੇ ਉੱਠ ਜਾ, ਵੀ ਕਰਤਾਰ ਦਾ ਹੁਕਮ ਆ। ਹੁਣ ਜਿਹਨਾਂ ਨੇ ਭੂਰਿਆਂ ਦੀਆਂ ਬੁੱਕਲਾਂ ਮਾਰ ਕੇ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦਾ ਨਾ ਖਾਲਸਾ ਸਿੰਘ, ਉਹ ਹੁਣ ਕਰਤਾਰ ਦੇ ਰੰਗ ਐਸੇ ਆਨੰਦ ਆ, ਹੁਕਮ ਆ ਵੀ ਉਹ ਰਾਜੇ ਬਣਨੇ ਜੇ, ਮੁਲਤਾਨ ਜਿੱਤ ਲੈਣਾ ਇੱਕ ਦਿਨ ਅਤੇ ਤੂੰ ਨਾ ਵਿੱਚ ਆ। ਉਹ ਜਦੋਂ ਉਹਨੇ ਪੜ੍ਹਿਆ ਰੁਕਾ, ਉਸੇ ਵੇਲੇ ਆਪਣਾ ਡੰਡਾ ਅਤੇ ਕੂੰਡਾ ਚੁੱਕਿਆ, ਤੂੰ ਤੁਹਾਰਨ ਹੋ ਗਿਆ ਬੁੱਲ੍ਹੇ ਸ਼ਾਹ, ਸਿਆਣਾ ਸੀ ਬੜਾ। ਤਾਂ ਉਸ ਵੇਲੇ ਫਿਰ ਬਾਅਦ ਵਿੱਚ ਮੁਲਤਾਨ ਫਤਿਹ ਕੀਤਾ ਸੀ ਖਾਲਸੇ ਨੇ, ਸ਼ਹੀਦੀਆਂ ਫਿਰ ਵੀ ਹੋਈਆਂ। ਇਸ ਤਰ੍ਹਾਂ ਲਿਬਾਸ ਹੁੰਦਾ ਸੀ, ਉਹਦੇ ਵਿੱਚ ਵੀ ਇਹੋ ਹੀ ਲਿਖਿਆ ਸੀ ਬਾਬਾ ਵੀਰ ਸਿੰਘ ਜੀ ਨੇ, ਭੂਰਿਆਂ ਵਾਲੇ ਰਾਜ, ਕਵੀ ਜੀ ਕਹਿੰਦੇ ਵੀ ਇਸ ਤਰ੍ਹਾਂ ਗਿਲਤੀ ਮਾਰ ਕੇ ਰੱਖਦੇ ਸਨ।
0: ਕਿਆ ਕੁੜਤੀ ਕਿਆ ਜਾਮੇ ਜੀ,
1: ਜਾਂ ਕੁੜਤੀ ਕੁੜਤਾ ਪਾਉਂਦੇ ਸੀ, ਜਾਂ ਜਾਮੇ ਲੰਮੇ ਲੰਮੇ ਚੋਲੇ ਪਾਉਂਦੇ ਸਨ।
0: ਕੱਪੜੇ ਮੋਟੇ ਕੇ ਦਸਤਾਰੇ,
1: ਮੋਟੇ ਖੱਦਰ ਦੇ ਕੱਪੜਿਆਂ ਦੇ ਸਰਦਾਰੇ ਸੋ ਦਸਤਾਰੇ ਜਿਹੜੇ ਸਨ।
0: ਕੱਛਾ ਰੱਖਤ ਤਮਾਮੇ ਜੀ,
1: ਇਹ ਸਿਰ ਤੇ ਬੰਨਦੇ ਸੀ ਤੇ ਸਾਰੇ ਜਾਣੇ ਕਛਹਿਰੇ ਵੱਡੇ ਵੱਡੇ ਖੁੱਲੇ ਰੱਖਦੇ ਸੀ, ਤੇੜ ਕਛਹਿਰੇ ਪਾਉਂਦੇ ਸਨ। ਪਿੰਟਾਂ ਆਦਿਕ ਜਾਂ ਪਜਾਮੇ ਨਹੀਂ ਬਹੁਤ ਸਿੰਘ ਪਾਉਂਦੇ ਸਨ। ਇਹ ਤਾਂ ਬਾਅਦ ਵਿੱਚ ਫਿਰ ਸ਼ੇਰੇ ਪੰਜਾਬ ਦੇ ਰਾਜ ਤੋਂ ਬਾਅਦ ਸੋ ਮਹਾਰਾਜਾ ਸ਼ੇਰ ਸਿੰਘ ਵੇਲੇ ਅੰਗਰੇਜ਼ਾਂ ਨੇ ਜ਼ਿਆਦਾ ਦਿੱਤਾ ਹੈ ਡਰੈਸ। ਸੋ ਇਹ ਕਵੀ ਜੀ ਉਸ ਵੇਲੇ ਦਾ ਨਕਸ਼ਾ ਆਪਣੇ ਸਾਹਮਣੇ ਦੇ ਰਹੇ ਨੇ। ਇੱਥੇ ਸ਼ਾਸਨ ਸਮੇਂ ਦੀ ਸਮਾਪਤੀ, ਇੱਕ ਬਿੱਤ ਨੇ ਵੱਡੇ ਹੈ, ਪੂਰਾ ਕਰਨਾ ਪੈਂਦਾ ਇੱਕ ਬਿੱਤ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮੱਤ ਬਖਸ਼। ਆਉ ਗੁਰਮੁਖਾਂ ਦੀ ਰਸਨਾ ਤੋਂ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਵਿੱਚ ਜੁੜ ਕੇ ਹੋਰ ਵੀ ਲਾਹੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਸਿੱਖ ਇਤਿਹਾਸ ਸਰਵਣ ਕੀਤਾ, ਸੋ ਭਾਈ ਸਾਹਿਬ ਜੀ ਦੇ ਅਤਿ ਧੰਨਵਾਦੀ ਹਾਂ। ਸੋ ਹੁਣ ਹਰ ਮੰਗਲਵਾਰ ਦੀ ਤਰ੍ਹਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ।

ਹਲ ਜਨਮ ਜਨਮ ਦੀ ਕੱਟੀਐ ਸਤਨਾਮ

ਅੱਠ ਮਹਲਾ ਪੰਜਵਾ ਗੁਰ ਕਾ ਸੁਦਰ ਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰਭਾਗਾ ਪ੍ਰਭ ਜੀ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ

ਪਿਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਵ ਨਾ ਲਗਾਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਪਹਾਈ ਸਤਿਗੁਰ ਪੂਰਾ ਭੇਟਿਆ ਜਨਬੰਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣਹਾਰ ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਪਹੀ ਪ੍ਰਭ ਪਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾਹਣਾ ਤੂਣ ਹੈ ਛੁੱਟ ਹੈ ਨਿਕਟ ਨਾ ਜਾਈ ਅਹਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵਉ ਚਿਤਵਨੀ ਉਦਮ ਕਰੋਠ ਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਸਿਰ ਪ੍ਰਗਾਵੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ

ਨਾਮ ਪਵੈ ਤਿਸਦਾ ਤੇ ਕਮਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣਾ ਸੀ ਸੜੀਆ ਜੋ ਹੋਵੈ ਸਾਹਿਤ ਮੇਲ ਕਰੇ ਹੋ ਬਹੁ ਚਾਂਦ ਸੱਦੜੇ ਨਿਤ ਪਵਾਨਾ।

ਨੇ ਬਾਬਾ ਜੈ ਕਰ ਸਭੇ ਕੀਰਤ ਹੋਏ ਤੋ ਕਰ ਰਾਖ ਵਡਾਈ ਤੋ ਹੋਏ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ ਤ੍ਰਿਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਪਨਾਤਰੀ ਮਹਲਾ ਪਹਿਲਾ ਗਗਨ ਮੈਂ ਸਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆ ਨਲੋ ਪਵਨ ਚਵਰੋ ਕਰੇ ਸਗਲ ਬਨ ਰਾਏ

ਸਹਿਸ ਪਦ ਬਿਮਰ ਨਾਨੇਕ ਪਾਦ ਗੰਧ ਬਿਨ ਸਹਿਸ ਤਵ ਗੰਧ ਏ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਸਿੱਧਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਪਾਰਿੰਗ ਕਉ ਹੋਏ ਜਾ ਤੇ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਤੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤਾ ਲਿਖੇ ਗੁਰ ਪਾਇਆ ਮਨ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੌਤ ਪੁੰਨ ਵੱਡਾ ਹੇ ਰਹਾਉ ਸਾਖਤ ਹਰ ਰਸ ਸਾਧਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜੋ ਜੋ ਚਲਹ ਚੁਭੈ ਦੁਖ ਪਾਵਹ ਜਮਕਾਲ ਸਹ

ਹਰ ਜਨ ਹਰ ਹਰ ਨਾਮ ਸਮਾਣੇ। ਦੁਖ ਜਨਮ ਮਰਨ ਭਵ ਖੰਡਾ ਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ।

ਨਾਨਕ ਨਾਮ ਆਧਾਰ ਤੇਕ ਹੈ ਹਰਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਹੀ ਵੇਲਾ ਈਹਾ ਖਾਸ ਚਲਹੋ ਹਰ ਲਾਹਾ ਗੈ ਬਸਨ ਸੁਹੇਲਾ ਔਧ ਘਟਾ ਦਿਨ ਸਰੈਣਾਰੇ ਮਨ ਗੁਰਮਿਲ ਕਾਜ ਦੁਆਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਇਸਹ ਜਗਾਏ ਪੀਆ ਵੈ ਗੁਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਾਜਹੁ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿ।

ਪ੍ਰਸਾਦ ਜਪ ਕਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ।

ਸਾਹਿਬ ਭੰਗ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਲ ਵਿਤਾਰ ਭੁੱਖੇ ਆ ਭੁੱਖ ਨ ਉਤਰੀ ਜੇ ਬੰਨਾ ਪੁਰੀ ਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਕ ਨ ਚੱਲੈ ਨਾਲ ਕਿਵਸਟਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਦੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝਾਈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾੜ ਹੋਵੈ ਸਤਾੜੂ ਗਾਵੈ ਕੋ ਦਾਤ ਜਾਣੈ ਨਿਸਾੜੂ ਗਾਵੈ ਕੋ ਗੁੜਵਡਿਆਈਆ ਚਾਰੂ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਚ ਕਰੀ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਈ ਪਾਖੇ ਆ ਪਾਹੁ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰੂ ਫੇਰ ਕੇ ਅੱਗੇ ਰੱਖੀ ਆ ਜੇ ਦਿਸਾ ਦਰਬਾਰ ਮਾਹੋ ਕੇ ਬੋਲਣ ਬੋਲੀਆ ਜਿਸਨੂੰ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰੂ ਕਰਮੀਆਂ ਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਇਹ ਵੈ ਜਾੜੀਆ ਸਭ ਆਪੇ ਸਚਿਆਰ ਸਭ ਆਪੇ ਸਚਿਆਰ ਆਪਿਆ ਨਾ ਜਾਇ ਕੀਤਾ ਨਾ ਹੋਏ ਆਪਿਆ ਨਿਰੰਜਨ ਸੋਏ ਜਿਨ ਸੇਵੇ ਅਤਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੇ ਨਾਈ ਕਰੀ ਜਿਤੀ ਸਿਰਟ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਦਿਵਾ ਹਰਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਜੰਗਾ ਨਾਮ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਰ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ ਸੁੜਿਆ ਸਿੱਧ ਪੀਰ ਸਰਨਾਥ ਸੁੜਿਆ ਧਰ ਤਵਲੇ ਆਕਾਸ਼ ਸੁੜਿਆ ਦੀਪ ਲੋਪਾ ਤਾਲ ਸੁੜਿਆ ਪੁਹਿਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁੜਿਆ ਦੀਪ ਕਾ ਨਾਸ ਸੁੜਿਆ ਈਸ਼ਰ ਬਰਮਾ ਇੰਦੋ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁੜਿਆ ਦੀਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੜਕਾ ਸਨਾਨ ਸੁਣਿਆ ਭੜਬੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਇ ਮਨ ਬੁੱਧਉ ਮੰਨੈ ਸਗਲ ਭਵਨ ਕੀ ਸੁਧਉ ਮੰਨੈ ਮੋਹੇ ਚੋਟਾਂ ਨਾ ਖਾਏ ਮੰਨੈ ਜਮ ਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸੰ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰ ਸਾਧ ਹਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ
ऐसा नाम निरंजन होए जी को मन जाने मन कोई पंच प्रवान पंच प्रधान पंचे पावस्त्र कह मारन पंचे सोह दरला जान पंचा का गुरिक ध्यान जे को कह करा विचारु करते का करना नाही समारु धौल धर्म दया का पूतौ संतोख था प्रक्या जिन सूतौ जे को बुझा हो चार तबला पर किता भार करती होर प्रै होर तिस्ते भारत लै कमजोर जी जात नंगा के नाभ सुना लिखिया बड़ी कला में हो लेखा लिख जाना कोय लेखा लिखिया किता होए किता तान सवाले हो रूप के ती दात जाना कौन कूतै ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਪਰੀਆਉ ਕੁਦਰਤ ਕਉ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮ ਤਿਰੰਕਾਰ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਿ ਅਵਦਾਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹ ਬਖਸਾਰ ਅਸੰਖ ਮੌਲ ਵਿਲਾਇਤਾਰ ਕੁਦਰਤ ਕਉ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮ ਤ੍ਰਿੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗੜਬੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਅਰ ਕੂੜੇ ਪਰਾਹੇ ਅਸੰਖ ਮਲੇਸ਼ ਮਲ ਪਖਾਹੇ ਸੰਖ ਨਿੰਦ ਚਿਰ ਕਹਿ ਭਾਰੂ ਨਾਨਕ ਨੀਚ ਕਹਿ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰੂ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਖ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾ ਸਿਰ ਸੰਯੋਗ ਬਖਾਣ ਜਿਨ ਇਹ ਲਿਖੇ ਤਿਸਰ ਨਾਹੇ ਜੇ ਫਰਮਾਹੇ ਤਿਵਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਨਾਵੈ ਨਾਹੀ ਕੋ ਥਾਉ ਕੁਦਰਤ ਕਉ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮਤ ਨਿਰੰਕਾਰ

प्रिय मत पापा के संग ओह तोपा नावे कह रंग पुन्नी पापी आखण नाही कर कर करना लिखला जाहु आपी बीज आपे ही काहु नानक हुकमी आवहु जाहु तीर ताप दया ददा नो जी को पावे तिलका मार सुड़िया मने अमन कीता पाओ अंतरगाती मन नाओ सब गुण तेरे मैं नाही कोई बिन गुण कीते भक्त न होए स्वास्थात बाणी ब्रह्माओ सत सुहाण सदा मन चाओ कवन सो वेला वक्त कवन कवन थित कवन वार कवन सिर ती बाह कवन जित होवा आकार वेल न पाइय पंडती जी होवा लिख पुराण वक्त न पायो का दिया जे लिखण लिख कुराण तित वार ना जोगी जाना रुत बाहु न कोई जा करता सिर टिको साजे आपे जाना सोई किव करे आखा किव साला ही किव वरनी किव जाना नानक आखण सब को आख है कुदुख सियाणा वड्डा साहिब डी नाई कीता जा कहो वै नानक जे को आपो जाना अगा गया न सो है पाओ ताला पाताल लख आगासा आगास ओढ़ को ओढ़ पाठ थके वेद कहन कबात सहस अठारह कहन ते वासल वक्तात लेखा हो ता लिखिया लेखा हो बनासो नानक वड्डा आखी आपे जाना आपो सालाहे तीसरतों पाइया नदिया अतः वाह पवह समुद न जानी है समुद साह सुल्तान ग्रह से तीमाल धन कीड़ी तुल न हो बनी जे तिस मन हो न विसरह अंत ना सिपति कह नंत अंत न करना देण अंत अंत न वेखण सुनण अंत अंत न जापै कह मन मंत अंत न जापै कीता आकार अंत न जापै पार वार अंत कारण कीती बिलाही ताके अंत न पाए जाए अंत न जाने कोई बहुत कही है बहुत है वड्डा सा उच्चा था उच्चे ऊपर उच्चा राव एवड़ उच्चा हुआ कोई तो सुचे को जाना सोए जेवड़े आप जाना है आप आप नानक नदरी करमी दात बहुत कर्म लिखिया ना जाए वड्डा दाता तिल न तमाई किते मंगा जोद अपार किते अगणत नहीं विचार किते खत टह विकार किते लै लै मकृपाही किते मूर्खा ही खाही ਕੀਤਿਆਂ ਦੁੱਖ ਭੁੱਖ ਸਦ ਮਰ ਇਹ ਪੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖਣ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੀਤੀ ਆ ਮੋਹ ਕਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਾਲਾ ਹਰ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵਹਿ ਮੁੱਲਾ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਬਾਣ ਮੁੱਲ ਤਲ ਮੁੱਲ ਪ੍ਰਵਾਣ ਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਪ੍ਰਮਾਣ ਮੁੱਲੋਂ ਮੁੱਲ ਆਖਿਆ ਨਾ ਜਾਏ ਆਖਾ ਕਰੇ ਹਿਲ ਬੁਲਾਏ ਆਖੇ ਵੀਤ ਪਾਠ ਪੁਰਾਣ ਆਖੇ ਪੜੀ ਕਰੈ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੀ ਕੀਤੀ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਡਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਹਿਤਾ ਆਖਣ ਸਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਡੋ ਤਾਂ ਲਿਖਿਆ ਸਿਰਗਾ ਬਾਰਾ ਗਾ ਬਾਰੋ ਸੋ ਦਰ ਕੇ ਹਾਉ ਸੋ ਘਰ ਕੇ ਹਾਉ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕਾ ਸੰਖਾਗ ਕੀਤੀ ਬਾਵਣ ਹਾਰੀ ਕੀਤੇ ਰਾਗ ਭਰੀ ਸਿਉ ਕਹਿਣ ਕੀਤੇ ਗਾਵਣ ਹਾਰੀ ਗਾਵਹਿ ਤੁਹ ਨੋ ਪਾਵਣ ਨੂੰ ਪਾਣੀ ਬੈਂਤਰ ਗਾਵੇ ਰਾਜਾ ਧਰਮ ਦੁਬਾਰੇ ਗਾਵਹਿ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵਹਿ ਇੰਦ ਅੰਦਾਸਨ ਬੈਠੇ ਦੇਵਤੇ ਆਦਾ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪਰਣ ਰੱਖੀ ਸਿਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਬਰਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋਤ ਭਾਵਣ ਰੱਤੇ ਤੇਰੀ ਭਗਤ ਤਰਸਾਲੇ ਹੋਰ ਕੀਤੀ ਗਾਵਣ ਸਹੀ ਮੈਂ ਚਿਤਨਿਆ ਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋਂ ਪਾਈ ਕਰ ਕਰ ਦੇਖ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰਹਿ ਬੇ ਭੂਤਉ ਕਿੰਤਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ
ਭਾਈ ਪੰਥੀ ਸਭ ਜਮਾਤੀ ਮਨ ਜੀਤਾ ਜਾਗ ਜੀਤ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਾ ਭੰਡਾਰ ਨੂੰ ਕੜਕੜ ਵਾਜੇ ਨਾਦ ਆਪਣਾਤ ਨਾਥੀ ਸਭ ਜਾਕੀ ਰਿਧ ਸਿਦ ਅਵਰਾ ਸਾਧ ਸਯੋਗ ਵਿਯੋਗ ਦੁਇ ਕਾਰਜ ਲਾਵਹਿ ਲਿਖੇ ਆਵਹਿ ਭਾਗ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੀਸੋ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੀ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਵ ਤਿਵਸ ਭਾਵੈ ਤਿਵੈ ਚਲਾ ਵੈ ਜਿਵ ਹੋ ਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਿਆ ਵੈ ਬਹੁਤਾ ਇਹੋ ਵਿਡਾਡ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਇ ਲੋਇ ਭੰਡਾਰੁ ਜੋ ਕਿਚ ਪਾਇਆ ਸੋ ਏਕਾ ਬਾਰੁ ਕਰ ਕਰ ਵੇਖੈ ਸਿਰਜਣਹਾਰੁ ਨਾਨਕ ਸੱਚੇ ਕੀ ਸਾਚੀ ਕਾਰੁ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋਲਕ ਹੋਹੇ ਲੱਕ ਹੋਵੈ ਲੱਕ ਵੀਸ ਲੱਕ ਲੱਗ ਜਿਹੜਾ ਆਖੀ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪੌੜੀਆਂ ਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਬਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚੇ ਨਾ ਕੋਏ ਰਾਤੀ ਰੁੱਤੀ ਥਿੱਤੀ ਬਾਰ ਪਾਵਣ ਨੂੰ ਪਾਣੀ ਅਗਨੀ ਪਾਤਾਲ ਤਸਵੀ ਧਰਤੀ ਥਾਪ ਰੱਖੀ ਧਰਮਸਾਲ ਤਸਵੀ ਜੀ ਜੁਗ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰੂ ਤਿੱਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਕਣ ਕਾਏ ਹੋ ਧਰਮ ਗਿਆਨ ਕਣ ਕਾਏ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਰਨ ਮਹੇਸ਼ ਕੀਤੇ ਬ੍ਰਹਮੇ ਘਾਟ ਘੜੀਏ ਹਰੂਪ ਰੰਗ ਕੇ ਵੇਸੋ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇ ਸੋ ਕੇਤੇ ਸਿਦ ਬਦਨਾਥ ਕੇਤੇ ਕੇਤੇ ਦੇਵੀ ਬੇਸੋ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸੰਬੰਧ ਕੇਤੀ ਅਖਾਣੀ ਕੇਤੀ ਬਾਣੀ ਕੇਤੇ ਪਾਤ ਨਰਿੰਦੋ ਕੇਤੀ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖਾਣ ਮਹਿ ਗਿਆਨ ਪ੍ਰਚੰਡ ਤਨਾਦ ਬਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਦਉ ਤਿੱਥੈ ਘੜੀਐ ਸੁਰਸ ਦਾ ਕੀ ਸੁਧ ਦਉ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਰ ਸੂਰ ਤਿਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਕਤ ਨੇ ਜਾਹੀ ਨਾ ਉਹ ਮਰਨ ਠਾਗੇ ਜਾਹੇ ਜਿਨ ਕਹਿ ਰਾਮ ਸੈਮਨ ਮਾਹੀ ਤਿੱਥੈ ਭਗਤ ਵਸੈ ਕੇ ਲੋਕ ਕਰਹਿ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਵਰ ਭਾਂਡੋ ਜੇ ਕੋ ਕਥਾਈ ਤਾਂ ਅੰਤ ਨਾ ਅੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਵਕਾਰ ਵਿਖੈ ਵਿਕਸਿਆ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਾਤ ਪਹਾਰਾ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰੂ ਸਤਿਗੁਰ ਪ੍ਰਸਾਦੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪੋ ਸ੍ਰੀ ਮੁਖ ਵਾਹਿਗੁਰੂ ਪਾਤਸ਼ਾਹੀ ਦਸਵੀਂ ਛਪੈ ਛੰਦੋ ਤਾ ਪ੍ਰਸਾਦ। ਚੱਕਰ ਚਹਿਨ ਅਰ ਬਰਣ ਜਾਤ ਅਰ ਪਾਤ ਨਹਿ ਜਹੇ ਰੂਪ ਰੰਗ ਅਰ ਲੇਖ ਭੇ ਕੋ ਕਹਿਣ ਸਕਤ ਕੇਹੇ। ਅਚਲ ਮੂਰਤਿ ਅਨੁਭਵ ਪ੍ਰਕਾਸ਼ ਅਮਿਤੋ ਕਹਿ ਜਾਈ ਕੋਟ ਨਿੰਦਰ ਇੰਦਰਾਣ ਸਾਹਿ ਸਹਾਣ ਗਣਿਜੈ। ਤ੍ਰਿਭੁਵਨ ਹੀ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤੋ। ਤਬ ਸਰਬਨਾਮ ਕਥੈ ਕਮ ਨੋ ਕਰਮ ਨਾਮ ਵਰਣ ਸਮਤੋ ਭੁਜੰਗ ਪ੍ਰਿਆਤ ਸ਼ਾਮਦੇ। ਨਮਸਤਵੰਗ ਅਕਾਲੀ ਨਮਸਤਵੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲਿਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਵਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦ

ਨਮਸਤੰਗ ਪ੍ਰਭੋਗੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੋਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਕੰਮੇ, ਨਮਸਤੰਗ ਅਰੰਗੇ, ਨਮਸਤੰਗ ਭੰਗੇ, ਨਮਸਤੰਗ ਅਗੰਮੇ, ਨਮਸਤਸਰੰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਦਬੇ, ਨਮਸਤਸਤਬੇ, ਅਦੇਸੰਗ ਅਦੇਸੇ, ਨਮਸਤੰਗ ਅਪੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬਕਾਲੇ, ਨਮੋ ਸਰਬਦਿਆਲੇ, ਨਮੋ ਸਰਬਰੂਪੇ, ਨਮੋ ਸਰਬਭੂਪੇ, ਨਮੋ ਸਰਬਖਾਪੇ, ਨਮੋ ਸਰਬਥਾਪੇ, ਨਮੋ ਸਰਬਕਾਲੇ, ਨਮੋ ਸਰਪਾਲੇ, ਨਮਸਤਸ ਦੇਵੈ, ਨਮਸਤੰਗ ਭੇਵੈ, ਨਮਸਤੰਗ ਅਜਨਮੇ, ਨਮਸਤੰਗ ਅਭਸੋਬਨਮੇ, ਨਮੋ ਸਰਬਗਾਉਣੇ, ਨਮੋ ਸਰਭਾਉਣੇ, ਨਮੋ ਸਰਬਰੰਗੇ, ਨਮੋ ਸਰਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਭਰਣੇ, ਨਮਸਤੰਗ ਮਰਣੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮੋ ਸਰਬਧੰਦੇ, ਨਮੋ ਸਬੰਧੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਰਾਗੇ, ਨਮਸਤੰਗ ਸੁਹਾਗੇ, ਨਮੋ ਸਰਬਸੋਖੰ, ਨਮੋ ਸਰਬਪੋਖੰ, ਨਮੋ ਸਰਬਕਰਤਾ, ਨਮੋ ਸਰਬਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬਦਿਆਲੇ, ਨਮੋ ਸਰਪਾਲੇ, ਚਾਚਰੀ ਛੰਦ ਤਾ ਪ੍ਰਸਾਦ, ਅਰੂਪ ਹੈ ਅਨੂਪ ਹੈ, ਜੂ ਹੈ ਭੂ ਹੈ, ਲੇਖਾ ਭੇਖਾ, ਨਾਮ ਹੈ ਕਾਮ ਹੈ, ਅਤੇ ਹੈ ਭੇ ਹੈ, ਜੀਤੈ ਭੀਤੈ, ਤ੍ਰਿਮਾਨ ਹੈ, ਨਧਨ ਹੈ, ਤ੍ਰਿਵਰਗਿਆ, ਸਰਗਿਆ, ਨੀਲੇ ਹਨ, ਆਦਿਆਂ ਜੇ ਹੈ, ਜਾਦੇ ਹੈ, ਜਨਮ ਹੈ, ਭਰਣਿਆ, ਭੂਤਿਆਂ ਭਰਣਿਆ, ਅਗੰਜ ਹੈ, ਭਾਂਜਿਆਂ, ਝੂਜਿਆਂ, ਝਾਂਜਿਆਂ, ਮੀਕਿਆਂ, ਰਪੀਕਿਆਂ, ਧੰਦ ਹੈ, ਬੰਦ ਹੈ, ਨਿਰਬੂਜ ਹੈ, ਸੂਜ ਹੈ, ਕਾਲਿਆ ਹੈ, ਜਾਲਿਆ ਹੈ, ਲਾਹ ਹੈ, ਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਸਲੀਕ ਹੈ, ਨਿਰਲੰਭ ਹੈ, ਸਭ ਹੈ, ਅਗਮ ਹੈ, ਜਮ ਹੈ, ਭੂਤਿਆਂ, ਸੂਤਿਆਂ, ਲੋਕਿਆਂ, ਸੋਕਿਆਂ, ਕਰਮ ਹੈ, ਭਰਮਿਆਂ, ਜੀਤਿਆਂ, ਪੀਤਿਆਂ, ਬਾਹ ਹੈ, ਗਾਹ ਹੈ, ਮਾਨ ਹੈ, ਨਿਧਾਨਿਆਂ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਛੰਦ ਹੈ, ਨਮੋ ਸਰਮਾਨੇ, ਸਮਸਤ ਨਿਧਾਨੇ, ਨਮੋ ਦੇਵ ਦੇਵੇ, ਭੇਖੀ ਭੇਵੇ, ਨਮੋ ਕਾਲ ਕਾਲੇ, ਨਮੋ ਸਰਪਾਲੇ, ਨਮੋ ਸਰਬਗਾਉਣੇ, ਨਮੋ ਸਰਭਾਉਣੇ, ਅਨੰਗੀ ਅਨਾਥ ਨਿਰਸੰਗੀ ਪ੍ਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਦ ਨਦ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਤੇ, ਸਮਸਤੀ ਬੇਭੂਤੇ, ਕਲੰਕੰਗ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ, ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ, ਨਮੋ ਸ਼ਸਤਰ ਪਾਣੀ, ਨਮੋ ਅਸਤ੍ਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਪੇਖੀ ਭਰਮੀ ਭੋਗੀ ਭੁਗਤੇ, ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਪ੍ਰੇ ਦੇਵੇ ਸੁ ਧਰਮੇ, ਨਮੋ ਰੁਗ ਹਰਤਾ, ਨਮੋ ਰਗ ਰੂਪੇ, ਨਮੋ ਸਾਹ ਸਾਹ, ਨਮੋ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਇਸ਼ਨਾਨੰਗ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸੱਚ ਦਾ ਆਨੰਦ, ਸਰਬੰਗ ਪ੍ਰਣਾਸੀ, ਅਨੂਪੇ ਰੂਪੇ, ਸਮਸਤ ਨਿਵਾਸੀ, ਸਦਾ ਸਿੱਧ ਦਾਮ ਬੁੱਧ ਦਾਮ, ਬ੍ਰਿਧ ਕਰਤਾ, ਆਦੋ ਉਰਦ ਅਰਦੰਗ, ਅਗੰਗ ਉਗ ਹਰਤਾ, ਪਰਮ ਪਰਮ ਪਰਮੇਸ਼ਵਰੰਗ, ਪ੍ਰਸਪਾਲੰਗ, ਸਦਾ ਸਰਬਦਾ ਸਿਸਦਾਤਾ, ਦਯਾਲੰਗ, ਛੇਦੀ ਅਭੇਦੀ ਅਨਾਮੰ, ਕਾਮ ਸਮਸਤ ਉਪਰਾਜੀ, ਸਮਸਤ ਸਧਾਮ, ਤੇਰਾ ਜੋਰ ਚਾਤਰੀ ਛੰਦ ਹੈ, ਜਲੇ ਹੈ, ਥਲੇ ਹੈ, ਭੀਤੈ, ਭੇ ਹੈ, ਪ੍ਰਭੂ ਹੈ, ਜੂ ਹੈ, ਦੀਸੈ, ਭੇਸੈ, ਭੁਜੰਗ ਪ੍ਰਿਆ ਛੰਦ, ਅਗਾਦੀ ਅਬਾਦੇ, ਆਨੰਦੀ ਸਰੂਪੇ, ਨਮਸਰਮਾਨੇ, ਸਮਸਤ ਨਿਧਾਨੇ, ਨਮਸਤਵੰਗ ਨਿਰਨਾਥੇ, ਨਮਸਤਵੰਗ ਪ੍ਰਮਾਥੇ, ਨਮਸਤਵੰਗ ਅਗੰਜੇ, ਨਮਸਤਵੰਗ ਭੰਜੇ, ਨਮਸਤਵੰਗ ਅਕਾਲੇ, ਨਮਸਤਵੰਗ ਪਾਲੇ, ਨਮੋ ਸਰਬਦੇਸੇ, ਨਮੋ ਸਰਭੇਸੇ, ਨਮੋ ਰਾਜ ਰਾਜੇ, ਨਮੋ ਸਾਹ ਸਾਜੇ, ਨਮੋ ਸਾਹ ਸਾਹੇ, ਨਮੋ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਕ ਰੋਕੇ, ਨਮੋ ਸੋਕ ਸੋਕੇ, ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਸਰਬਜੀਤੰਗ, ਨਮੋ ਸਰਬ ਪੀਤੰਗ, ਨਮੋ ਸਰਬ ਗਿਆਨੰਗ, ਨਮੋ ਪ੍ਰਮਤਾਨੰਗ, ਨਮੋ ਸਰਬ ਮੰਤਰੰਗ, ਨਮੋ ਸਰਬ ਜੰਤਰੰਗ, ਨਮੋ ਸਰਬਦ੍ਰਿਸੰਗ, ਨਮੋ ਸਰਬ ਕ੍ਰਿਸੰਗ, ਨਮੋ ਸਰਬਰੰਗੇ, ਤ੍ਰਿਭੰਗੇ, ਅਨੰਗੇ, ਨਮੋ ਜੀਵ ਜੀਵ, ਨਮੋ ਬੀਜ ਬੀਜੇ, ਅਖਿਜੇ ਪਿਜੇ, ਸਮਸੰਗ ਪ੍ਰਸਿਜੇ, ਕਿਰਪਾਲੰਗ ਸਰੂਪੇ, ਕੁਕਰਮ ਪ੍ਰਣਾਸੀ, ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ, ਚਰਪੜ ਛੰਦ ਤੈ ਪ੍ਰਸਾਦ, ਅੰਮ੍ਰਿਤ ਕਰਮੇ, ਅੰਮ੍ਰਿਤ ਧਰਮੇ, ਅਖਲ ਜੋਗੀ, ਅਚਲ ਭੋਗੇ, ਅਚਲ ਰਾਜੇ, ਅਟਲ ਸਾਜੇ, ਅਖਲ ਤ੍ਰਿਮੰਗ ਅਲਾ ਕਰਮੰਗ, ਸਰਬੰਗ ਦਾਤਾ, ਸਰਬੰਗ ਗਿਆਤਾ, ਸਰਬੰਗ ਭਾਣੇ, ਸਰਬੰਗ ਬਾਣੇ, ਸਰਬੰਗ ਪ੍ਰਾਣ, ਸਰਬੰਗ ਤ੍ਰਾਣ, ਸਰਬੰਗ ਭੁਗਤਾ, ਸਰਬੰਗ ਜੁਗਤਾ, ਸਰਬੰਗ ਦੇਵੰਗ, ਸਰਬੰਗ ਭੇਵੰਗ, ਸਰਬੰਗ ਕਾਲੇ, ਸਰਬੰਗ ਪਾਲੇ, ਏਰੂਵਾਲ ਛੰਦ ਤੈ ਪ੍ਰਸਾਦ, ਆਦਿ ਰੂਪ ਅਨਾਦ ਮੂਰਤ ਜੋਨ।

ਸਰਵਾਦਾਰੂ ਸਰਵ ਪਾਲਕ ਸਰਵ ਕਾਲਕ ਸਰਵ ਕੋਪੁਨ ਕਾਲੂ ਜਤਰ ਤਤਰ ਬਿਰਾਜੀ ਅਬਦੂਤਰ ਬਿਲਸਾਲ ਨਾਮ ਠਾਵਨਾ ਜਾਤ ਜਾਗਰ ਰੂਪ ਲੰਗ ਨਾ ਦੇਖ ਆਦਿ ਪੁਰਖ ਅਦਾਨ ਮੂਰਤਾ ਜੌਨ ਆਦਿ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਰ ਰਾਗ ਨਾਮ ਕਾਮ ਬੇਹੀਨ ਪੇਖ ਧਾਮ ਨਹਿ ਜਾਏ ਸਰਬ ਮਾਨ ਸਰਬਤਰ।

ਪਿਓ ਸਭਹ ਜੀ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਬਿਸਵ ਰਚਿਓ ਇਸਿਯੰ ਪਹੁ ਗਣ ਭਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸੋ ਧਰਮ ਧਾਮ ਸੋ ਭਰਮ ਰਹਿਤ ਭੂਤ ਲਖ ਭੇਸ ਅੰਗ ਰੰਗ ਨਰੰਗ ਜਾਕ ਜਾਤ ਪਾਤ ਨਾ ਨਾਮ ਗਰਭਗੰਜਨ ਦੁਸ਼ਟ ਭਜਨ ਮੁਕਤ ਦਾ ਕੰਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭਗੰਜਨ ਸਰਭਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰੂ ਸਰਬਗੰਤਾ ਸਰਬਹੰਤਾ ਸਰਬ ਤਿਅਨ ਭੇਕ ਸਰਬ ਸਾਸੁਰ ਨਾ ਜਾਣੀ ਜੇਹ ਰੂਪ ਰੰਗ ਅਰੜੇਕ ਪਰਮ ਵੇਦ ਪੁਰਾਣ ਜਾਕ ਹੈ ਨੇਤ ਭਾਕ ਨਿਤ ਕੋਟ ਸਿਮਰਤ ਪ੍ਰਾਣ ਸਾਸਤਰ ਨਾ ਆਵੇ ਵਹ ਚਿਤ ਮਦ ਪਾਰੂ ਛੰਦ ਤਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਰ ਅਸਨ ਭੰਗ ਪਨੰਗ ਅਨੁਭਵ ਪ੍ਰਕਾਸ਼ ਨਿਸ਼ਦਿਨ ਨਾਸ ਆਜਨ ਬਾਹੁ ਸਾਹਨ ਸਾਹੁ ਰਾਜਨ ਰਾਜੁ ਭਾਨਨ ਭਾਨ ਦੇਵਨ ਦੇਵ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਕਰ ਨੰਕ ਕਾਲਨ ਕਾਲ ਅਨਪੂਤੇ ਅੰਗ ਆਬਾ ਭੰਗ ਗਤ ਮਿਤ ਪਾਰੂ ਗੁਣ ਗਨ ਉਦਾਰੂ ਮੋਨ ਗਨ ਪ੍ਰਣਾਮ ਨਿਰਭੈਣੀ ਕੰਮ ਅਤ ਪ੍ਰਚੰਡ ਮਿਤ ਗਤ ਅਖੰਡ ਆਲਿਸਾ ਕਰਮਾ ਦ੍ਰਿਸਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਡੇ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੀ ਪਾਰੀ ਹਰਿਯੰ ਕਰਿਯੰ ਕਰਿਮਰਨ ਗੋਬਿੰਦੇ ਮਕੰਦੇ ਉਦਾਰੀ ਪਾਰੀ ਹਰਿਯੰ ਕਰਿਯੰ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਪਾਏ ਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਪਵਿੱਤਰੈ ਪ੍ਰਤੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਾਥਤੇ ਕੇ ਅਛਿ ਜਿਦਿਸੈ ਕੇ ਅਭਿਜ ਪਿਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦੁੱਤ ਸੁਖੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਤ੍ਰਿਭੰਗ ਤੁਜੈ ਕੇ ਸੁਖ ਵਰਣੈ ਕੇ ਸਰਬਾ ਭਰਣੈ ਕੇ ਜਗਤੰਗ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪਹ ਅਨੁਪੈ ਕੇ ਆਦ ਅਦੇਵੈ ਕੇ ਆਪ ਭੇਵੈ ਕੇ ਛਤਰੰਗ ਵਿਹੀਨੈ ਕੇ ਏਕ ਅਧੀਨੈ ਕੇ ਰੋਜੀ ਰਜਾ ਕਰ ਰਹੀਮਾ ਰਿਹਾ ਕੇ ਪਾਕ ਬਿਆਬੈ ਕੇ ਗੈਬ ਲਗਿਆਬਿਆ ਕੇ ਅਫੁਲ ਗੁਨਾਹ ਕੇ ਸਾਹਨ ਸਾਹੇ ਕੇ ਕਾਰਨ ਕੁਨਿੰਦੈ ਕੇ ਰੋਜੀ ਦੇਹੰਦੈ ਕੇ ਰਾਜਕ ਰਹੀਮੈ ਕੇ ਕਰਮ ਕਰੀਮੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣੇ ਕੇ ਸਰਬਤਰ ਪਾਉਣੇ ਕੇ ਸਰਬਤਰ ਦਿਸੈ ਕੇ ਸਰਬਤਰ ਪੀਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨਾ ਏ ਕੇ ਸਰਬਤਰ ਲੀਨਾ ਏ ਕੇ ਸਰਬਤਰ ਜਾ ਹੋ ਕੇ ਸਰਬਤਰ ਪਾ ਹੋ ਕੇ ਸਰਬਤਰ ਦਿਸੈ ਕੇ ਸਰਬਤਰ ਪੀਸੈ ਕੇ ਸਰਬਤਰ ਕਾਲਾ ਏ ਕੇ ਸਰਬਤਰ ਪਾਲਾ ਏ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦਿਸੈ ਕੇ ਸਰਬਤਰ ਪਿਸੈ ਕੇ ਸਰਬਤਰ ਮਾਨੇ ਸਦੈਵ ਪ੍ਰਧਾਨੇ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੇ ਕੇ ਸਰਬਤਰ ਮਾਨੇ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਵੰਗ ਕਲੀ ਮੈਂ ਕੇ ਪਰਮੰਗ ਅਪੀ ਮੈਂ ਕੇ ਆਕੁਲ ਅਲਾਮੈ ਕੇ ਸਭ ਕਲਾ ਮੈਂ ਕੇ ਉਸ ਨਾਲ ਵਜੂ ਹੈ ਤਮਾਮ ਲੜਜੂ ਹਮੇਸ਼ਾ ਸਲਾਮੈ ਸਲੀਖਤ ਮਦਾ ਮੈਂ ਗਰੀ ਮਿਰਸ ਕਸਤਾ ਗਰੀਬ ਪ੍ਰਸਤਾ ਬਿਲਾਂਦਲ ਮਕਾਨੈ ਜਿਵੇਂ ਰੁਜਮਾਨੈ ਤਮ ਜੋ ਤਮਾ ਮੈਂ ਰੁਜਣ ਨਦਾਨੈ ਹਰਿ ਫੁਲ ਦੀ ਮੈਂ ਰਜਾ ਗਿਜਕੀਨੈ ਅਨੇਕੁਲ ਤਰੰਗ ਹੈ ਭੇਦੈ ਭੰਗੈ ਜੀਜਲ ਨਵਾਜੈ ਗਰੀ ਮਿਰਖ ਰਾਜੈ ਨਿਰੋਕਤ ਸਰੂਪ ਹੈ ਤਿਰ ਮੁਕਤੈ ਪ੍ਰਭੂਤੈ ਪ੍ਰਭੁਗਤ ਪ੍ਰਭੈ ਹੈ ਸੁਜੁਗਤ ਸੁਦਾ ਹੈ ਸਦਾਵੰਗ ਸਰੂਪ ਪੈ ਭੇਦੀ ਅਨੂਪੈ ਸਮਸਤੋ ਪ੍ਰਭ ਜੈ।

ਨਾਮੇ ਤ੍ਰਿਪੰਗੀ ਤ੍ਰਿਕਾਮੀ ਤ੍ਰਿਬਰਗੰ ਤ੍ਰਿਬਾਦੇ ਅਗਨ ਜੇ ਅਗਾਦੇ ਸੁਭੰਗ ਸੁਰਭਾਗੇ ਸੁ ਸਰਬਾ ਅਰੜਾਗੇ ਤ੍ਰਿਭੁਗਤ ਸਰੂਪ ਹੈ ਚੇਜਿਆ ਚੂਤੇ ਕਿ ਨਰਕੁੰ ਪੰਡਾਸੇ ਪ੍ਰਿਥਿਲ ਪ੍ਰਭਾਸੇ ਨਿਰੁਕਤ ਪ੍ਰਭਾ ਸਦਾ ਏਵੰ ਸਦਾ ਵਿਭੁਗਤ ਸਰੂਪ ਹੈ ਪ੍ਰਯੁਕਤ ਅਨੁਪ ਹੈ ਨਿਰੁਕਤ ਸਦਾ ਵਿਭੁਗਤ ਪ੍ਰਭਾ ਹੈ ਅਨੁਪ

ਅਸੀਂ ਦਾਸੀਂ ਧੰਦ ਹੈ ਬੰਦ ਹੈ ਅਭਗਤ ਹੈ ਵਿਰਕਤ ਹੈ ਨਾਸਿ ਪ੍ਰਕਾਸ਼ ਨਚਿੰਤ ਸੁਨਿੰਤ ਲਿਖਿਆ ਦੀਖਿਆ ਲਿਖਿਆ ਭੀਖਾ ਟਾ ਹੈ ਗਾ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਅਨੇਤ ਹੈ ਸੁਨਿਤ ਹੈ ਅਜਾਤ ਹੈ ਜਦ ਹੈ ਚਰਪੜ ਛੰਦ ਉਤਾ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਤਾ ਸਰਬੰਕਰਤਾ ਸਰਬੰਪ੍ਰਾਣ ਸਰਬੰਤਰਾਨ ਸਰਬੰਕਰਮ ਸਰਬੰਧਰਮ ਸਰਬੰਯੁਕਤਾ ਸਰਬੰਮੁਕਤਾ ਰਿਸ਼ਾਵਲ ਛੰਦ ਉਤਾ ਪ੍ਰਸਾਦ ਨਮੋ ਨਰਕ ਨਾਸੀ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਵ ਸਾਥੀ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੁਪੇ ਨਾ ਪੋਤਰਨ ਪੁੱਤਰਨ ਸੱਤਰਨ ਮਿੱਤਰਨ ਤਾਤਨ ਮਾਤਨ ਜਾਤਨ ਪਾਤੈ ਨਿਰਸਾਕੁ ਸ੍ਰੀਕਾ ਮਿੱਤੋ ਮੀਕ ਸਦੈਵ ਪ੍ਰਭ ਅਜੈ ਹੈ ਅਜਾਹੈ ਭਗਵਤੀ ਛੰਦ ਤੈ ਪ੍ਰਸਾਦੇ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਰ ਸਲਾਮੇ ਸਮਸਤ ਕਲਾਮੇ ਕਿ ਸਾਹਿਬ ਦਿਮਾਗੇ ਕਿ ਹੁਸਨ ਚਿਰਾਗੇ ਕਿ ਕਾਮਲ ਕਰੀਮੇ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਰਹਿੰਦ ਹੈ ਕਰੀ ਮਲਕ ਮਾਲੇ ਕੁਸਲ ਜਮਾਲੇ ਗਰੀ ਮਿਲਕ ਰਾਜੇ ਗਰੀ ਬਿਲ ਨਵਾਜੇ ਹੈ ਹਰੀ ਪੁਲਿਸ ਕੰਨ ਹੈ ਹਰਾਸਲ ਫਿਕਨ ਹੈ ਕਲੰਕ ਪ੍ਰਣਾਸੈ ਸਮਸਤਲ ਨਿਵਾਸੈ ਗੰਜਲ ਗਰੀਮੈ ਰਜਾਇ ਕ੍ਰਹੀਮੈ ਸਮਸਤਲ ਜਵਾਹਿ ਕੇ ਸਾਹਿਬ ਕਿਰਾਹਿ ਕਿ ਨਰਕ ਪ੍ਰਣਾਸੈ ਬਹਿਸਤਲ ਨਿਵਾਸ ਹੈ ਕਿ ਸਰਬਗੁਲਗਵਨ ਹੈ ਮੈਂ ਸਰੁਰਵਨ ਹੈ ਤਮਾਮਲ ਤਜੀਮੈ ਸਮਸਤਲ ਅਜੀਜ ਹੈ ਪਰਮ ਪਰਮੀਸੈ ਸਮਸਤਲ ਅਦੀਸੈ ਦੇ ਸਲਲੀਖ ਹੈ ਮੈਂ ਸਲ ਭੇਖ ਹੈ ਜਿਮਨ ਜਮਾ ਹੈ ਅਮੀ ਕੁਲਮਾ ਹੈ ਕਰੀ ਮਲ ਕਮਾਲੇ ਕੇ ਜੁਰਤ ਜਮਾਲ ਹੈ ਕਿ ਅਤਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾ ਸੈ ਕਿ ਅਜ ਵਿਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾਹ ਕਿ ਆਤਮ ਪ੍ਰਭ ਹੈ ਕਿ ਅਤਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤੈ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾ ਮਰਬਰ ਅਗੰਜ ਹਰਨਰ ਪ੍ਰਪੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਗਨ ਪਹੁਨਾਸ ਮੋਨ ਮਨ ਪ੍ਰਕਾਸ ਗੁਣ ਗਨ ਪ੍ਰਣਾਮ ਜਲ ਸਲ ਮਦਾਮ ਅਣਛਿਜ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਦਾਰੂ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬਿਅੰਤ ਅਨਪਹੁਨਾਸ ਧ੍ਰਿਜ ਧਰ ਤਰਾਸ ਆਦਿਨ ਬਾਹੋ ਇੱਕ ਅਸਦਾਹੋ ਓਮਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮੋ ਚਿਤ ਚਰਨਾਮ ਅਨਚਿਜ ਗਾਤ ਅਜਨਾ ਬਾਤ ਅਨਚੰਜ ਗਾਤ ਅਨਰੰਜ ਬਾਤ ਅਨਠਟ ਭੰਡਾਰ ਅਨਠਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੈ ਪ੍ਰਸਾਦ ਕਰਨਾਲਯ ਹੈ ਅਰਕਾਲਯ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਾਰਨ ਹੈ ਮਨ ਮਾਨੇ ਹੈ ਜਗ ਜਨ ਹੈ ਸਰਬੰ ਭਰ ਹੈ ਸਰਬੰਕਰ ਹੈ ਸਰਪਸ ਸਰਬਨਸ ਹੈ ਕਰਣਾ ਕਰ ਹੈ ਬੇਸਵੰਬਰ ਹੈ ਸਰਬੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਨੰ ਕਰ ਹੈ ਅਜਪਾ ਜਪ ਹੈ ਥਪ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਈਸ਼ੋਰ ਸਰਾਰਧਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਇਕ ਰਤੀ ਕੇ ਏਕ ਰਤੀ ਬਿਨ ਇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪਾ ਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੋ ਦਿੱਤ ਪਾਉਣ ਕੇ ਗੌਣ ਕੋ ਜਾਤਨ ਬਾਰੇ ਭਾਰੀ ਭਜਨ ਕੇ ਭੂ ਭਲੀ ਬਿੰਦ ਨਿਆਮਤ ਸੀਸ ਨ ਜਾਤ ਬਚਾਰੇ ਇੱਥੇ ਭਾਈ ਤੁਕਾਂ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਿਰਾਈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਿਕ ਭਾਨ ਕੇ ਭੂਪਤ ਕੌਣ ਗਨ ਨਹਿ ਜਾਤ ਬਚਾਰੇ ਸ੍ਰੀ ਪਾਤਿ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਇਆ ਦਮਦਾਨੋ ਸੋ ਸੰਜਮ ਨੇਮ ਅਨੇਕ ਵਸੇਖਾਏ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖਾਏ ਪਵਨ ਆਹਾਰ ਜਤੀ ਜਤਾਰੂ ਸਭੈ ਸੁਭਚਾਰ ਹਜ਼ਾਰ ਕੁ ਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਇਕ ਨਾ ਲੇਖਾਏ ਸੁਧ ਸਿਪਾਹਾ ਦੁਰੰਤ ਦਬਾ ਸੁਸਾ ਸੁਨਾ ਦੁਰਜਾਨ ਦਲਾਂਗੇ ਭਾਰੀ ਮਨ ਭਰਿ ਮਨ ਬਾਈ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮੁਆਸਨ ਮਾਤੀ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾ ਚੱਲਾਂਗੇ ਵੀਰ ਪਾਰ ਬੜੇ ਬਰਿਆਰ ਵਿਚਾਰ ਰਹਿ ਸਾਰ ਕੀ ਧਾਰ ਪਛਈਆ ਤੋੜ ਦੇ ਸਮਿਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰੋ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਾਤਰ ਭੂਤ ਪੈਕ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਾਦ ਪਉ ਜੌਣ ਤ੍ਰਿਲੋਕੋ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤ ਗਦਾਨੂ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਪਾਸ ਪਰਾਂਗੇ ਜੇ ਨਾ ਸ੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਾਲ ਫਿਰ ਨਾ ਦੇਹ ਧਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੋ ਭਗਤ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ ਬਸ ਕੀਓ ਵਿਖਿਆਨ ਸੋ ਬੈਠ ਕਹਿ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਜੀ ਦਿਸਾ ਮਹਿ ਕਾਹੂ ਪੁੱਛਾ ਹੁਕੋ ਸੀਸ ਨਵਾਇਓ ਕੋ ਬਿਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਿਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਔਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਠ ਸਭੈ ਤੁਮ ਘਾਬ ਹੋ ਆਪ ਹਾਦੈ ਮੋਹ ਬਚਾਵ ਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ ਤੁਮਹਿ ਛਾੜ ਕੋਈ ਅਵਣਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਧਾਰੀਆ ਹੈ ਚੁਣ ਚੁਣ ਸਤਰ ਹਮਾਰੀ ਮਾਰੀਆ ਹੈ ਆਪ ਹਾਦੈ ਮੁਝ ਅਬਰਿਆ ਮਰਨ ਕਾਲ ਕਾ ਤ੍ਰਾਸਨ ਮਰੀਆ
ਉਹ ਜਿਸ ਦਾ ਹਮਾਰੇ ਪਛਾਉ ਹੈ ਸ੍ਰੀ ਅਸ ਧੋਜੀ ਕਰੇ ਹੋ ਰਛਾਉ ਰੱਖ ਲੈ ਹੋ ਮੋਹ ਰੱਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਸਟਨ ਕੇ ਹੰਤਾ ਤਮਹੋ ਪਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮ ਅਵਤਰਾਂ ਕਾਲ ਪਾਏ ਸਿਵਜੂ ਅਵਤਰਾਂ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੂਥੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਣ ਉਪਜਾਇਓ ਆਦੰਤੀ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਾਬ ਗੁਣ ਸੁਖ ਦੀਓ ਸਤਰਨ ਕੋ ਪਲ ਮੁਹੰਮਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣਾ ਏ ਘੜ ਘੜ ਕੇ ਪੜ ਪੜ ਕੀ ਜਾਣਾ ਏ ਜਬਦ ਕਰ ਕਰਾ ਕਰਤਾ ਰਾ ਪ੍ਰਜਾ ਧਰਤਵ ਦੇਹ ਪਾਰਾ ਜਾਮਿਆ ਕਰ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹੇ ਧਰ ਸਭ ਹੋ ਜਿਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮੋ ਜਾਣਤ ਬੇਦ ਭੇਦ ਅਰਾਲਮੋ ਨਿਰੰਕਾਰ ਨਿਰਮਕਾਰਨ ਲੰਬੋ ਆਦਿ ਅਨੀਲਾ ਨਾਦ ਸਭ ਤਾਕਾ ਮੋਡੋ ਚਾਰਦ ਭੇਦਾ ਜਾਕੋ ਭੇਵ ਨ ਪਾਵਦ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾਂ ਮੂੜ ਕਛ ਭੇਦ ਨ ਜਾਣਤੇ

ਵਚ ਦੀਨੀ ਕਹੋ ਬੋਲ ਰਾਜਾ ਹੋ ਬੈਠਾ ਹੋ ਕਹੋ ਸਿਮਟ ਭਏ ਸੰਕਰ ਕੈਠਾ ਹੋ ਸਿਗਰੀ ਸ੍ਰੇਸ਼ਟ ਦਿਖਾਈ ਅਚੰਭਵ ਆਦ ਜੁਗਾਦ ਸਰੂਪ ਸਜਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਰ ਸਿੱਖ ਸੰਘਰੋ ਦੁਸ਼ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੋਜੂ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁੱਖ ਤੁਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ ਜੋ ਕੱਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰਿਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਰਛਾ ਛੁਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾਂ ਕਾਲ ਪਾਸ ਤੇ ਤਾਹੂ ਬਾਰਾਂ ਜਿਨ ਡਰ ਨਾਮ ਤਿਹਾਰ ਰੁਕਾਹਾ ਦਰਦ ਦੁਸ਼ਟ ਦੁੱਖ ਤੇ ਰਹਾ ਕੜਕ ਕੀਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਬਿਕ ਸਗਲ ਦੇਹ ਕੋ ਹਰਤਾ ਦੁਸ਼ ਦੁਖੀਨ ਕੋ ਛੈ ਕਰਤਾ ਸ੍ਰੀ ਅਸਤੁਜ ਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾ ਵੈਸੋਈ ਦੁਖ ਨਤ ਸਭ ਆਪਤ ਕੋਈ ਅੜੇਲੋ ਸੁਣੈ ਗੁੰਗ ਜੋ ਜਾਹੇ ਸੁ ਰਸਨਾ ਪਾਵਈ ਸੁਣੈ ਮੂੜ ਚਿਤ ਲਾਇ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਜਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਿਸ ਪੁਣਿਜੈ ਅਰਧ ਸਹਿਸ ਪੁਣ ਤੀਨ ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਾ ਬਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਪਤੇ ਤੁਮਰੇ ਤਪਤੇ ਕੋ ਵਾਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸਾਸਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੀ ਬਖਾਨਿਓ ਦੋਹਰਾ ਸਗਲ ਦੁਆਰ ਕੋ ਛੱਡ ਕੈ ਗਹਿਓ ਤੁਹਾਰ ਦੁਆਰ ਬਾਹ ਗਹਿ ਕੀ ਲਾਜਸ ਗੋਬਿੰਦ ਦਾਸ ਤੁਹਾਰੋ ਸਗਲ ਦੁਆਰ ਕੋ ਛੱਡ ਕੈ ਗਹਿਓ ਤੁਹਾਰ ਦੁਆਰ ਵਾਹਿਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਹਿਜ ਸੇਤੀ ਮਨ ਵਧੀਆਂ ਵਾਧਾਈਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੀ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਰਣ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਣੰ ਸਭ ਨੰਗਲ ਸਮਰੱਥ ਸਵਾਮੀ ਸੋ ਕਿਉਂ ਮਨ ਹੁਮਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੀ ਸਾਚੀ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੀ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹਿੱਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਮਸਿਆ ਬਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਹੀ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਓ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁੱਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੁਪਿਆ ਰੋ ਸਾਚਾ ਨਾਮੇ ਨਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਹਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਣ ਪਾਇਆ ਤੁਜਨ ਕੌਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬੇਨੂੰ ਦੇਹਨ ਬਾਣੀ ਦੇਹਨ ਬਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੁਰਥਾਓ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲੇ ਵੀ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਨਿਨਕਾ ਮੋਹਤ ਪਟਾ ਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਬੋ ਸੰਤ ਪਿਆਰੇ ਹੋ ਅਕਥ ਕੀ ਕਰਾ ਕਹਾਣੀ ਅਕਥ ਕੇਰੀ ਕਿਤ ਦਵਾੜੈ ਪਾਈਐ ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਤੁਤਰਾਈ ਕਿਨ ਨ ਪਾਇਆ ਤੁਤਰਾਈ ਨ ਪਾਇਆ ਕਿਨਾਏ ਤੋ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗਾਉਣੀ ਪਾਈਆ ਕੁਰਬਾਨ ਕੀਤਾ ਤਸੈਵਟਾ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚੁਤਰਾਈ ਕਿਨ ਨ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ ਹੁਕਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਸ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਉਲੇ ਨਾ ਕੀਚਾ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੀ ਅੱਖ ਤਾਂ ਵੇਖਿਆ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੋਨ ਜਨ ਅੰਮ੍ਰਿਤ ਕੋਈ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੂੰ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਾਲੀ ਚਾਲਣ ਨਾਲੀ ਭਗਤਾ ਹਾ ਕੇਰੀ ਬਿਖਮ ਮਾਰਗ ਚੱਲਣਾ ਲਵ ਲੋਭ ਅਹੰਕਾਰ ਤਰ ਤਿਸਨਾ ਬਹੁਤ ਨਾਹੀਂ ਬੋਲਣਾ ਖੰਨੇ ਹੋ ਤਿੱਖੀ ਵੱਲ ਹੁਣ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਾਓ ਤੂੰ ਚਲਾਹੇ ਤਿਵ ਚਲਾ ਸੁਵਾਮੀ ਹੋ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚਲਾਹੈ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ
ਇਹੋ ਸੋਹਿਲਾ ਸ਼ਬਦ ਸੁਹਾਵਾਂ ਸ਼ਬਦੋ ਸੁਹਾਵਾਂ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕਾ ਮਨ ਵਸਿਆ ਜਿਹਨੂੰ ਧਰੋਹ ਲਿਖਿਆ ਆਇਆ ਇੱਕ ਪਿਰਾ ਕਨੇਰੀ ਕਰਹਿ ਗੱਲਾਂ ਗੱਲੀ ਕਿਨ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੀ ਜਨਾ ਜਿਨੀ ਹਰ ਧਿਆਇਆ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਇ ਬਿਣ ਸਹਿਜਾ ਸਹਿਸਾ ਨਾ ਜਾਈ ਨਹ ਜਾਈ ਸਹਿਸਾ ਕਿ ਸੰਜਮ ਰਹਿ ਕਰਮ ਕਮਾਏ ਸਹਿਸਾ ਜੀ ਉਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਤੁਤ ਲਾਈ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਸਹਿਸਾ ਉਪਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਇਤਨੀ ਜਨਮ ਜੂਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹ ਨਾਹੀ ਪਿਰਾਂ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਇਤਨੀ ਜਨਮ ਜੂਵੈ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੋੜ ਕਿਸੋਏ ਪਹੁੰਚਾ ਨਾਹੀ ਮਨਸਾ ਸਸ ਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸੁਧਾ ਹੈ ਪਰਣੈ ਗੁਰਬਿਨ ਅਵਣ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨੂੰ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬੱਬੇ ਕੀ ਅਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵ ਹੋਏ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿ ਕਛੂ ਨਾ ਜਾਣੀ ਜਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਨਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਨਾਓ ਸੇਵ ਸਕਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਵੇ ਕਹਿ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਜਾਗਤ ਰੈਣ ਵਿਹਾਣੀ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੁ ਵਸਾਰੀਐ ਮਨੁ ਕਿਉਂ ਵਸਾਰੀਐ ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੁੰਨ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੁ ਵਸਾਰੀਐ ਮਨੁ ਕਿਉਂ ਵਸਾਰੀਐ ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੁਹਿ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਐ ਕਹਿ ਨਾਨਕੀ ਵਡਦਾਤਾ ਸੋ ਕਿਉਂ ਮਨੁ ਵਸਾਰੀਐ।

ਜਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤਿਸ ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰਾ ਮਹਬੂਜਾ ਪਹੁ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਵਿਲਾਗੀ ਤਿੰਨੇ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਟੋਂ ਰਾਹੇ ਲੋਕ ਵਿਲਾਏ ਐਸਾ ਸਤਿਗੁਰੂ ਜੀ ਮਿਲਾਏ ਤਿਸਨੋਂ ਸਿਰ ਸੌਂਪੀਆ ਵਿੱਚੋਂ ਆਪ

ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੀ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਗਾ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ।

ਹਰਤੇ ਰਤਨ ਰਚਿਆ ਸੋ ਹਰ ਮਨ ਨਮਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮਹਿ ਜੋ ਧਰੀ ਹਰ ਬਿਨੇ ਅਵਰਣ ਦੇਖੋ ਕੋਈ ਹਰ ਬਿਨੇ ਅਵਰਣ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਅਰਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਅਵਰਣ ਕੋਈ

ਸਾਚਾ ਸੁਣ ਲੈਨੂੰ ਪਠਾਇ ਸ੍ਰੀ ਲਾਇ ਸੁਣੋ ਸਤਬਾਣੀ ਜਿ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਾਓ ਪਵਿੱਤਰ ਹੋਵੋ ਸਾਚਾ ਸੁਣਨਾ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰਾਕਾਏ ਬਾਜਾ ਪਾਵਣ ਵਜਾਇਆ ਵਜਾਇਆ ਬਾਜਾ ਪਾਵਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ

ਆਪਾਂ ਬਣ ਮਜਾਇਆ। ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸਤਿਆਵੇ ਸੱਚੋ ਧਿਆਵੇ ਚਾਰ ਭਾਵੇ ਗੁਰਮੁਖ ਜੀ ਨਾ ਬੁਝਾਵੇ ਹੈ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿਣਾ।

0: Vai, pedi.
1: ਤੁਹਾਡਾ ਸੂਟਿੰਗ ਸਾਡੇ ਨਾਲ ਕਰਦੇ ਪਾਸ ਨੂੰ ਮਿਲਦੀ ਹੈ ਸੂਟਿੰਗ ਵਰਦੀ ਤੁਹਾਡੇ ਸਿਰ ਨਾਲ ਕਰਦੀ ਹੈ
2: ਨਾ ਹੈ ਤੁਹਾਡੇ ਨਾਲ ਹੋਰ ਗੱਲ
0: ਨਹੀਂ ਨਹੀਂ ਨਾਲ ਨਹੀਂ ਕਰਦੀ

ਵਾਹਿਗੁਰੂ। ਵਾਹਿਗੁਰੂ।

ਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖੇ ਲੱਖ ਕਰੋੜ।

ਬੋੜੀ ਨਾਨਕ ਜੀ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣਵਾਕੜ ਦੀ ਜਜਮਾਲਿਆ ਥਾਂ ਨਾ ਭੈਣ ਕੂੜਿਆ ਮੋਕਾਲਿਆ ਦੋਸਕ ਚਾਲਿਆ ਤੇਰੇ ਨਰ ਤੇ ਸਿਜੜ ਗਏ ਹਾਰ ਵੇ ਸਿੱਠ ਵਾਲਿਆ।

ਵਿਸਮਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਹੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਰੰਗ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡੇ ਵੇਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਿਆ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁਖ ਸਮਾਦ ਭੋਗ ਵਿਸਮਾਸ ਵਿਸਮਾਸ ਸਲਾ

ਧਰਤੀ ਦੱਬੀ ਪਹਾਰ ਪਹਿਵ ਚਿੰਦ ਫਿਰੈ ਸਿਰ ਪਹਾਰ ਪਹਿਵ ਚਾਰਾ ਜਾ ਧਰਮ ਦੁਆਰ ਪਹਿਵ ਸੂਰ ਪਹਿਵ ਚੰਦ ਖੋਹ ਕੋ ਰੋੜੀ ਚਲਤ ਨਾ ਅੰਤ ਪਹਿਵ ਸਿੱਧ ਬੁੱਧ ਸੁਰਨਾ

ਤੁਹਾਡੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਿਡਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਨੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਗੁਰੂ ਸਤਿਗੁਰੂ ਕਿਨੇ ਨਾ ਪਾਇਆ, ਬਿਨ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰ ਵਿਚਾਰ ਪ੍ਰਖਰ ਪ੍ਰਖ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਦਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ।

ਬੜੀ ਸੱਚਾ ਸਾਹਿਬ ਤੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤੈਨੂੰ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ ਦਿਨ ਕਹਿ

ਪੌੜੀ ਤੁਰ ਕਰਮ ਜਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤਿਹਾਇਆ ਇਹਨਾਂ ਜਨਤਾ ਕਹਿ ਬਸ ਕਿਛ ਨਹੀਂ ਤੁਧ ਵੇਖੀ ਜਗਤ ਪਾਇਆ ਇੱਕ ਨਾਨੂੰ ਤੂੰ ਮੇਰੇ ਲੈ ਕਾ ਪੁੱਤ ਦਿਖਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੇ ਦਿਆ ਬੁਝਾਇਆ ਸਹਿਜੇ ਸਤ ਸਮਾਇਆ।

ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਗਏ ਵਿਚਾਰੀਏ ਮੈਂ ਚੱਲੇ ਸੋਗੇ ਮਾਰੀ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਿਆ, ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ, ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਪ ਸਰਵਣ ਕਰੀਏ ਲੜੀ ਵਾਰ ਗੁਰ ਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ।

हम शरण प्रभाए राम राजे। हम पहुल बिगाड़ा दिन सो रात,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ, ਬਾਰਗਾਹ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸੁਭਾਏਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ, ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ, ਸਾਈ ਘੜੀ ਸੁਲੱਖਣੀ ਸਹੁ ਨਾਲ ਵਿਆਹਵੈ ਦੇ ਮਾਂ ਵਾਕ ਅਨੁਸਾਰ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਲੜੀਵਾਰ ਉਪਦੇਸ਼ ਪੰਚਮ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਰਾਮ ਕਲੀ ਰਾਗ ਵਿੱਚ ਚਾਰ ਚਾਰ ਪਦਿਆਂ ਵਾਲੇ ਜੋ ਸ਼ਬਦ ਨੇ ਉਹਨਾਂ ਰਾਹੀਂ ਬਖਸ਼ਿਸ਼ ਕਰ ਰਹੇ। ਵੀਹਵਾਂ ਸ਼ਬਦ ਮਹਾਰਾਜ ਜੀ ਦਾ ਪ੍ਰਾਰੰਭ ਹੈ। ਨਾਮ ਰੂਪ ਪੂੰਜੀ ਹੈ, ਨਾਮ ਦਾ ਜੋ ਰਸ ਹੈ ਉਹ ਕਿਵੇਂ ਪ੍ਰਾਪਤ ਹੁੰਦਾ ਹੈ, ਕਾਹਦੇ ਵੱਟੇ ਪ੍ਰਾਪਤ ਹੁੰਦਾ ਹੈ, ਮਹਾਰਾਜ ਜੀ ਦੱਸ ਰਹੇ ਨੇ। ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਮਿਹਰ ਕਿਰਪਾ ਨਾਲ ਗੁਰਮੁਖਾਂ ਨੂੰ ਗੁਰਸਿੱਖਾਂ ਨੂੰ ਨਾਮ ਦਾ ਰਸ ਆਉਂਦਾ ਹੈ, ਮਾਣਦੇ ਨੇ। ਸੱਚੇ ਪਾਤਸ਼ਾਹ ਜੀ ਗੁਰੂ ਦੀ ਬਖਸ਼ਿਸ਼ ਦਾ ਕਥਨ ਕਰ ਰਹੇ ਨੇ। ਰਹਾਉ ਵਾਲੀਆਂ ਤੁਕਾਂ ਨੇ ਕਾਟੀ ਬੰਦ ਹਰ ਸੇਵਾ ਲਾਏ, ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵੈ ਹਰ ਜਨ, ਆਪਣਾ ਗੁਰਦੇਵ ਨਿਵਾਜਾ।

ਨਿਵਾਜਿਆ ਹੈ, ਨਿਵਾਜਿਆ ਹੈ, ਵਡਿਆਇਆ ਹੈ, ਆਪ ਮਾਣ ਦਿੱਤਾ ਹੈ, ਗਲੇ ਲਾਇਆ ਹੈ। ਬਾਜੇ ਅਨਹਦ ਬਾਜਾ ਇੱਕ ਰਸ, ਨਾਮ ਦੇ ਵਾਜੇ, ਨਾਮ ਦੀ ਸਹਿਜ ਤੁਹਾਨੂੰ ਉਹਨਾਂ ਦੇ ਅੰਦਰ ਵੱਜੀ ਹੈ, ਪ੍ਰਗਟ ਹੋਏ ਨੇ। ਇੱਕ ਰਸ ਹੱਦ ਤੋਂ ਰਹਿ, ਫਿਰ ਉਹ ਰਸਕ ਰਸਕ ਗੁਣ ਗਾਵੈ ਹਰ ਜਨ, ਰਸਾ ਰਸਾ ਕੇ ਰਸ ਲੈ ਲੈ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ, ਆਨੰਦ ਮਾਣਦੇ ਨੇ, ਆਤਮਾ ਦੇ ਆਨੰਦ ਵਿੱਚ ਮਗਨ ਹੋ ਜਾਂਦੇ ਨੇ। ਆਤਮਿਕ ਆਨੰਦ, ਅਸਲ ਅਮਰ ਆਨੰਦ ਸਰੂਪ ਅਮਰ ਜੀਵਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸ਼ਬਦ ਦੀ ਪ੍ਰੀਤ ਨਾਲ ਕਿੰਨਿਆਂ ਗੁਰਸਿੱਖਾਂ ਨੂੰ ਮਹਾਰਾਜ ਜੀ ਨੇ ਨਿਵਾਜਿਆ, ਕੋਈ ਗਿਣਤੀ ਨਹੀਂ ਹੈ, ਜਿਨ੍ਹਾਂ ਨੂੰ ਗਲੇ ਲਾਇਆ ਆਪ ਨੇ ਵਿਸ਼ੇਸ਼ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਜੀ

ਬੇਅੰਤ ਗੁਰਸਿੱਖਾਂ ਤੇ ਬਖਸ਼ਿਸ਼ਾਂ ਕੀਤੀਆਂ ਨੇ। ਆਦ ਕਾਲ ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਸਮ ਪਾਤਸ਼ਾਹ ਤੱਕ, ਦਸਮ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਕਿੰਨੇ ਗੁਰਸਿੱਖਾਂ ਨੂੰ ਨਿਵਾਜਿਆ ਮਹਾਰਾਜ, ਕੋਈ ਗਿਣਤੀ ਨਹੀਂ। ਪਰ ਦੁਨੀਆਂ ਦਾ ਜਿਹੜਾ ਧਨ ਹੈ, ਜੇ ਇਹਦੇ ਵਿੱਚ ਬੰਦੇ ਦੀ ਤ੍ਰਿਸ਼ਨਾ ਲੱਗੀ ਰਵੇ, ਰੁੜ ਜਾਵੇ, ਇਹਦੇ ਵਿੱਚੋਂ ਰੱਜ ਨਹੀਂ ਆਉਂਦਾ, ਇਹਦੇ ਵਿੱਚੋਂ ਸਬਰ ਸੰਤੋਖ ਰੱਖਣਾ ਪੈਂਦਾ। ਜੇ ਨਾਮ ਦਾ ਧਨ ਲੈਣਾ, ਪਹਿਲਾ ਭਾਵ ਇਹ ਰਾਮ ਕਲੀ ਮਹੱਲਾ ਪੰਜਵਾਂ, ਦੀਨੋ ਨਾਮ ਕੀ ਉਹ ਪਵਿੱਤ। ਸਭ ਤੋਂ ਪਹਿਲਾਂ ਤਾਂ ਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ ਗੁਰਸਿੱਖੀ ਜੀਵਨ ਦੇ ਕੇ ਨਾਮ ਦੀ ਦਾਤ ਦਿੱਤੀ ਹੈ। ਦੀਨੋ ਨਾਮ, ਨਾਮ ਸਭ ਤੋਂ ਵੱਡੀ ਦਾਤ ਜੋ ਹੈ। ਗੁਰਸਿੱਖੀ ਜੀਵਨ ਦੇ ਕੇ ਨਾਮ ਦੀ ਦਾਤ ਦਿੱਤੀ ਤੇ ਨਾਮ ਦੇ ਕੇ ਪਵਿੱਤਰ ਕਰ ਦਿੱਤਾ ਹੈ, ਉੱਜਲ ਕਰ ਦਿੱਤਾ ਹਿਰਦੇ ਨਾਲ ਮਨ ਕਰਕੇ। ਬਾਹਰੀ ਰਹਿਤ ਦੇ ਕੇ ਨਿਵਾਜਿਆ ਗੁਰੂ ਨੇ, ਸੱਚੇ ਪਾਤਸ਼ਾਹ ਜੀ ਨੇ ਕੁਰੀਤੀਆਂ ਦਾ ਤਿਆਗ ਕਰਵਾਇਆ ਹੈ। ਨਾਮ ਦੀ ਦਾਤ ਦੇ ਕੇ, ਨਾਮ ਬਾਣੀ ਦੇ ਕੇ ਪਵਿੱਤਰ ਕਰ ਦਿੱਤਾ ਹੈ। ਹਰ ਧਨ ਰਾਸ ਨਿਰਾਸੇ ਬਿਤ, ਹੁਣ ਇਹਦੇ ਵਿੱਚ ਮਹਾਰਾਜ ਇੱਕ ਨੁਕਤਾ ਵੀ ਦੇ ਰਹੇ ਨੇ। ਗੁਰੂ ਵਾਲਾ ਬਣ ਕੇ ਨਾਮ ਦੀ ਦਾਤ ਲੈ ਕੇ, ਜਦੋਂ ਗੁਰੂ ਵਾਲਾ ਬਣਦਾ ਇੱਕ ਵਾਰ ਨਿਹਾਲ ਹੋ ਜਾਂਦਾ ਸਿੱਖ, ਨਵਾਂ ਨਵਾਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਆਉਂਦਾ, ਇੱਕ ਵਾਰ ਨਿਹਾਲ ਹੁੰਦਾ ਹੈ, ਨਵਾਂ ਜਨਮ ਹੋਇਆ ਹੁੰਦਾ ਹੈ। ਇਉਂ ਪ੍ਰਤੀਤ ਹੁੰਦਾ ਜਿਵੇਂ ਨਵਾਂ ਜਨਮ ਹੋਇਆ ਹੋਵੇ ਤੇ ਪਵਿੱਤਰ ਹੋ ਗਏ ਹੋ। ਬੜਾ ਆਨੰਦ ਜਿਹਾ ਹੁੰਦਾ, ਵੱਖਰਾ ਵਿਸਮਾਦ ਰਸ ਜਿਹਾ। ਪੰਜਾਂ ਪਿਆਰਿਆਂ ਦੇ ਵਿੱਚ ਉਸ ਵੇਲੇ ਮਹਾਰਾਜ ਜੀ ਵਰਤਦੇ ਹੁੰਦੇ, ਉਹਨਾਂ ਦੇ ਦੀਦਾਰਿਆਂ ਦਾ ਵੀ ਅਸਰ ਹੁੰਦਾ ਹੈ। ਨਾਮ ਦਿੱਤਾ ਹੁੰਦਾ, ਉਹਨਾਂ ਜਪਾਇਆ ਹੁੰਦਾ, ਦ੍ਰਿੜ ਕਰਵਾਇਆ ਹੁੰਦਾ ਉਹਦਾ ਵੀ। ਸਤਿਗੁਰ ਕਾ ਜਨਮੇ ਗਮਨ ਮਿਟਾਇਆ, ਪਰ ਉਸ ਤੋਂ ਬਾਅਦ ਜੇ ਨਾਮ ਦਾ ਰਸ ਜਿਹੜੇ ਲੈਂਦੇ ਨੇ, ਉਹ ਕੀ ਕਿਵੇਂ ਲੈਂਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਮਝਾ ਰਹੇ ਨੇ। ਜੇ ਤ੍ਰਿਸ਼ਨਾ ਵਿੱਚ ਆ ਤੇ ਤ੍ਰਿਸ਼ਨਾ ਬਾਹਰਲੀ ਨਹੀਂ ਬੁੱਝਦੀ, ਇਹ ਤੋਂ ਕੋਈ ਨਹੀਂ ਰੱਜਿਆ ਮਾਇਆ ਦੇ ਪਦਾਰਥਾਂ ਤੋਂ, ਇਹਦੇ ਵਿੱਚ ਸਬਰ ਸੰਤੋਖ ਰੱਖਣਾ ਪੈਂਦਾ ਹੈ। ਗੁਰੂ ਦਾ ਬਖਸ਼ਿਆ ਨਾਮ ਕਾਟ ਕਰਦਾ ਹੈ, ਨਾਮ ਆਤਮਿਕ ਆਨੰਦ ਵਿੱਚ ਲੈ ਜਾਂਦਾ ਹੈ। ਲੇਕਿਨ ਇਹ ਦੁਨੀਆਂ ਦੇ ਧਨ ਦਾ ਲੋਭ ਲਾਲਚ ਛੱਡ ਕੇ ਸਬਰ ਸੰਤੋਖ ਨਾਲ ਜਿਹੜੇ ਰਹਿੰਦੇ ਨੇ, ਗੁਰਮੁਖ ਨਿਰਲੇਪ ਹੋ ਕੇ ਰਹਿੰਦੇ ਨੇ, ਇਹਦੇ ਵਿੱਚ ਉਹ ਪਹੁੰਚਦੇ ਨੇ ਆਤਮਾ ਦੇ ਆਨੰਦ ਤੱਕ। ਅਗਲੀ ਤੁਕ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਹਰ ਨਾਮ ਹਰ ਧਨ ਰਾਸ ਨਿਰਾਸ ਇਹ ਬਿੱਤ। ਹਰੀ ਵਾਹਿਗੁਰੂ ਦੇ ਧਨ ਹਰ ਧਨ ਰਾਸ, ਰਾਸ ਤੋਂ ਭਾਵ ਰਾਛੀ ਪੂੰਜੀ, ਸੱਸੇ ਨੂੰ ਸਿਹਾਰੀ। ਹਰੀ ਵਾਹਿਗੁਰੂ ਦੇ ਨਾਮ ਧਨ ਦੀ ਜਿਹੜੀ ਰਾਸੀ ਰਾਛੀ ਹੈ ਨਾ, ਪੂੰਜੀ ਹੈ। ਨਿਰਾਸ ਇਹ ਬਿੱਤ, ਇਹ ਦੁਨੀਆਂ ਦੇ ਧਨ ਵੱਲੋਂ ਜਦ ਨਿਰਾਸ ਹੋ ਜਾਂਦਾ ਤਾਂ ਪ੍ਰਾਪਤ ਹੁੰਦੀ ਹੈ। ਨਿਰਾਸ ਇਹ ਬਿੱਤ, ਬਿੱਤ ਦਾ ਅਰਥ ਵੀ ਧਨ ਹੁੰਦਾ ਦੌਲਤ, ਇਹ ਪ੍ਰਤੱਖ ਧਨ ਦੌਲਤ ਹੈ ਜਿਹਦੇ ਮਗਰ ਮਨੁੱਖ ਸਾਰੀ ਜ਼ਿੰਦਗੀ ਲੱਗਾ ਰਹਿੰਦਾ ਹੈ, ਤ੍ਰਿਸ਼ਨਾ ਵਿੱਚ ਰੱਜਦਾ ਨਹੀਂ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋ ਰਹੇ, ਪਰਾ ਪਰਾ ਹੀ ਕੋ ਲੁਜੀ ਹੈ, ਨਹੀਂ ਰੱਜ ਮਨ ਨਹੀਂ ਹਟਦਾ। ਫਿਰ ਵੀ ਹੋਰ ਪ੍ਰਾਪਤ ਹੋ ਜਾਵੇ, ਇੱਧਰੋਂ ਵੀ ਮਿਲ ਜਾਵੇ, ਇੱਧਰ ਵੀ ਕਾਰੋਬਾਰ ਖੜਾ ਹੋ ਜਾਵੇ, ਉੱਧਰ ਵੀ ਹੋ ਜਾਵੇ, ਪਰਾ ਪਰਾ ਹੀ ਕੋ ਲੁਜੀ, ਲੱਖਾਂ ਜੋੜ ਲੈਂਦਾ ਫਿਰ ਲੱਖਾਂ ਕਰੋੜ ਮੰਗਦਾ, ਲੱਖ ਕਰੋੜੇ ਨਹੀਂ ਬੁੱਝਦੀ। ਇਹਦੇ ਵੱਲੋਂ ਸਬਰ ਸੰਤੋਖ ਨਿਰਲੇਪ ਹੋਵੇ। ਹਰ ਧਨ ਰਾਸ ਨਿਰਾਸ ਇਹ ਬਿੱਤ, ਇਹ ਜਿਹੜਾ ਪ੍ਰਤੱਖ ਧਨ ਹੈ ਇਹਦੀ ਦੌੜ ਵਿੱਚ ਨਾ ਲੱਗੇ। ਕਿਰਤ ਕਰਨੀ ਹੈ, ਧੰਦਾ ਨਹੀਂ ਕਰਨਾ ਹੈ। ਗੁਰਸਿੱਖ ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾ, ਉਹਦੇ ਵਿੱਚੋਂ ਦਸਬੰਧ ਕੱਢਣਾ ਹੈ, ਗੁਰਮੁਖ ਬਣ। ਨਾਮ ਦਾ ਰਸ ਮਾਨਣਾ ਹੈ, ਲੇਕਿਨ ਇਹ ਤਾਂ ਆਵੇਗਾ ਮਹਾਰਾਜ ਜੇ ਇਹਦੇ ਵਿੱਚੋਂ ਪ੍ਰਾਮ ਹੋਵੇਗਾ।
ਇਹੀ ਕਿਹਾ ਭਗਤ ਜਨਾਂ ਨੇ, ਭਗਤ ਕਬੀਰ ਸਾਹਿਬ ਜੀ, ਰਾ ਰਾ ਰਸ ਨਿਰਸ ਕਰ ਜਾਣਿਆ, ਰਾਰੇ ਅੱਖਰ ਦੁਆਰਾ ਜਾਣਿਆ ਉਹਨੂੰ ਕਿਵੇਂ ਹੈ, ਭਗਤ ਜਨਾਂ ਨੇ ਪਾਇਆ ਕਿਵੇਂ ਹੈ, ਮਾਇਆ ਦੇ ਰਸਾਂ ਕਸਾਂ ਵਿੱਚੋਂ, ਇਹ ਧਨ ਦੌਲਤ ਵਿੱਚੋਂ ਰਾ ਰਾ ਰਸ, ਇਹ ਜਿਹੜੇ ਰਸ ਨੇ ਨਿਰਸ ਕਰ ਜਾਣੇ, ਆਪਣੇ ਆਪ ਨੂੰ ਰਸਾਂ ਤੋਂ ਰਹਿਤ ਕਰਿਆ ਜਿਨ੍ਹਾਂ ਨੇ, ਉਹਨਾਂ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ, ਇਹਦੇ ਵੱਲੋਂ ਨਿਰਸ ਹੋ ਕੇ ਉਹ ਰਸ ਨਾਮ ਦਾ ਪਹਿਚਾਣ ਲਿਆ ਹਿਰਦੇ ਦੇ ਵਿੱਚੋਂ ਹੀ ਪਾ ਲਿਆ, ਇਹ ਰਸ ਛਾਡੇ ਉਹ ਰਸ ਆਵਾ। ਭਗਤ ਕਬੀਰ ਸਾਹਿਬ ਜੀ ਫੁਰਮਾਨ, ਇਹ ਰਸ ਜਦੋਂ ਛੱਡ ਦਿੱਤੇ ਫਿਰ ਉਹ ਰਸ ਆਉਂਦਾ ਆਤਮਾ ਦਾ ਆਨੰਦ, ਉਹ ਰਸ ਪੀਆ ਇਹੋ ਰਸ ਨਹੀਂ ਭਾਵ ਆ। ਜਿਹਨੇ ਉਹ ਰਸ ਪੀ ਲਿਆ ਫਿਰ ਉਹਨਾਂ ਨੂੰ ਇਹ ਫਿੱਕੇ ਲੱਗਦੇ ਨੇ ਰਸ, ਇਹ ਰਸ ਨੇ ਸੋ ਚੰਗੇ ਲੱਗਦੇ। ਰਸਕ ਰਸ ਗੁਣ ਗਾਵੈ ਹਰ ਜਨ, ਫਿਰ ਉਹ ਰਸਕ ਰਸਾ ਰਸਾ ਕੇ ਰੱਬ ਦੇ ਪਿਆਰੇ ਬਣ ਜਾਂਦੇ ਨੇ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਹਰ ਧਨ ਰਾਸ ਨਿਰਾਸ ਏ ਬਿੱਤ, ਇਹਦੇ ਵੱਲੋਂ ਨਿਰਾਸ਼ ਹੋਣਾ ਪੈਂਦਾ ਹੈ, ਧਨ ਵੱਲੋਂ ਉਪਰਾਮ ਹੋਣਾ ਪੈਂਦਾ ਹੈ, ਨਿਰਲੇਪ ਰਹਿਣਾ ਪੈਂਦਾ ਹੈ। ਚਿੰਤਨ ਵਿੱਚ ਵਾਹਿਗੁਰੂ ਦਾ ਨਾਮ ਲਿਆਉਣਾ ਹੈ, ਸਿੱਖੀ ਤਾਂ ਹੀ ਤਿੱਖੀ ਹੈ, ਔਖੀ ਖੇਡ ਹੈ ਤਿੱਖੀ ਹੈ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨੇ ਹੋ ਤਿੱਖੇ ਵੱਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦਿ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਸੰਸਾਰ ਦੀ ਤ੍ਰਿਸ਼ਨਾ ਤੋਂ, ਸੰਸਾਰ ਦੀ ਆਸ਼ਾ ਤੋਂ ਉੱਪਰ ਉੱਠ ਕੇ ਜੀਂਦਾ ਹੈ ਗੁਰਮੁਖ ਭਗਤ, ਇਹ ਤਿੱਖਾਪੁਣਾ ਹੈ, ਇਹ ਖੰਡੇ ਦੀ ਧਾਰ ਤੇ ਚੱਲਣਾ ਹੈ, ਤੁਰਨਾ ਹੈ, ਵਾਲ ਤੋਂ ਬਰੀਕ ਇਹੀ ਹੈ। ਜੋ ਚਿੰਤਨ ਵਿੱਚ ਜੀਣਾ ਹੈ, ਸਨਮੁਖ ਰਹਿਣਾ ਹੈ, ਮਨ ਨੂੰ ਆਪਣੇ ਕਦੇ ਵੀ ਬੇਮੁਖ ਆਪ ਹੁਦਰਾ ਨਹੀਂ ਹੋਣ ਦੇਣਾ, ਗੁਰੂ ਪਰਮੇਸ਼ਰ ਦੇ ਸਨਮੁਖ ਰੱਖਣਾ ਹੈ, ਵਾਹਿਗੁਰੂ ਦੇ ਚਿੰਤਨ ਵਿੱਚ ਜੀਣਾ ਹੈ, ਸਿਮਰਨ ਯਾਦ ਵਿੱਚ ਸਵਾਸ ਬਤੀਤ ਕਰਨੇ ਨੇ, ਜ਼ਿੰਦਗੀ ਬਤੀਤ ਕਰਨੀ ਹੈ, ਇਹ ਤਿੱਖਾਪੁਣਾ ਹੈ, ਬੜੀ ਔਖੀ ਖੇਡ ਹੈ। ਹਰ ਧਨ ਰਾਸ ਨਿਰਾਸ ਇਹ ਬਿੱਤ, ਇਹ ਦੁਨੀਆਂ ਦੇ ਧਨ ਤੋਂ ਪਰਾਂ ਉੱਪਰ ਹੋ ਕੇ ਤਾਂ ਵਾਹਿਗੁਰੂ ਦੇ ਹਰ ਧਨ ਰਾਸ ਫਿਰ ਗੁਰੂ ਦੇ ਬਖਸ਼ੇ ਨਾਮ ਰਾਹੀਂ ਉਹ ਕਾਟ ਕਰਦਾ ਹੈ, ਤੇ ਨਾਮ ਦਾ ਰਸ ਹਿਰਦੇ ਵਿੱਚੋਂ ਰਸਨਾ ਦੇ ਰਾਹੀਂ ਉਹ ਗੁਰਸਿੱਖ ਉਹ ਗੁਰਮੁਖ ਨੂੰ ਪ੍ਰਾਪਤ ਹੋ ਜਾਂਦਾ ਹੈ, ਉਹ ਲੈ ਲੈਂਦਾ, ਫਿਰ ਵਾਹਿਗੁਰੂ ਦੇ ਨਾਮ ਰੂਪੀ ਧਨ ਰਾਸ਼ੀ ਜਿਹੜੀ ਪੂੰਜੀ ਉਹ ਜਮ੍ਹਾਂ ਹੁੰਦੀ ਹੈ, ਜੀਵਨ ਵਰੋਸਾਇਆ ਜਾਂਦਾ ਗੁਰਮੁਖ, ਫਿਰ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਸਮਾਈ ਹੋ ਜਾਂਦੀ ਹੈ, ਜੁੜਿਆ ਰਹਿੰਦਾ ਹੈ ਦੁਨੀਆਂ ਦੇ ਵਿੱਚ, ਰਹਿੰਦਾ ਹੋਇਆ ਕੰਮ ਕਾਜ ਕਰਦਾ ਹੋਇਆ ਜੁੜ ਜਾਂਦਾ ਹੈ, ਨਿਰਾਸ਼ ਹੋਣਾ ਪੈਂਦਾ ਹੈ। ਤਾਂ ਹੀ ਕਿਹਾ ਸੀ, ਇਹ ਰਸਨਾ ਤੂੰ ਅਨਰਸ ਰਾਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤਾ, ਜਿਚਰ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈ ਐ, ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਫਿਰ ਜਿਹੜੇ ਹੋਰ ਰਸ ਨੇ ਉਹ ਭੁੱਲ ਜਾਂਦੇ ਨੇ, ਜਦੋਂ ਹਰੀ ਵਾਹਿਗੁਰੂ ਦਾ ਨਾਮ ਰਸ ਆ ਕੇ ਵਸ ਜਾਂਦਾ ਮਨ ਵਿੱਚ, ਪੀਣ ਵਾਲਾ ਬਣ ਜਾਂਦਾ, ਮਨ ਪਤੀਤ ਜਾਂਦਾ, ਸਭ ਭੁੱਲ ਜਾਂਦੇ ਨੇ ਬਾਹਰਲੇ ਰਸ ਕਸ, ਜ਼ੁਬਾਨ ਦੇ ਰਸ, ਪਦਾਰਥਾਂ ਦੇ ਰਸ, ਇੰਦਰੀਆਂ ਦੇ ਰਸ, ਮਾਇਆ ਦਾ ਮੋਹ, ਲੋਭ, ਲਾਲਚ, ਤ੍ਰਿਸ਼ਨਾ ਸਭ ਟੱਕ ਹੋ ਜਾਂਦੀ ਹੈ। ਐਸਾ ਨਾਮ ਦਾ ਰਸ
ਰੱਜ ਜਾਂਦਾ ਹੈ ਮਨ ਹਿਰਦਾ, ਸਾਰੀਆਂ ਭੁੱਖਾਂ ਹੀ ਲੈ ਜਾਂਦੀਆਂ ਨੇ। ਸਾਚਾ ਨਾਮ ਮੇਰਾ ਆਧਾਰ, ਗੁਰੂ ਦਾ ਬਖਸ਼ਿਆ ਨਾਮ ਹੈ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸੇ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ, ਦੀਨੋ ਨਾਮ ਕੀਓ ਪਵਿੱਤ। ਗੁਰੂ ਨੇ ਨਾਮ ਦੀ ਦਾਤ ਦਿੱਤੀ ਪਹਿਲਾਂ, ਗੁਰਸਿੱਖੀ ਜੀਵਨ ਸੋਹਣਾ, ਮਨ ਬਾਣੀ ਸਰੀਰ ਕਰਕੇ ਸਵਾਰਿਆ ਹੈ, ਪਵਿੱਤਰ ਕੀਤਾ ਨਾਮ ਦੀ ਦਾਤ ਦੇ ਕੇ ਸਾਨੂੰ ਮਹਾਰਾਜ। ਹਰ ਧਨ ਰਾਸ ਨਿਰਾਸ ਹੈ ਬਿੱਤ, ਫਿਰ ਹਰੀ ਵਾਹਿਗੁਰੂ ਦੇ ਨਾਮ ਰੂਪੀ ਪੂੰਜੀ ਜਿਹੜੀ ਹੈ, ਨਿਰਾਸ ਹੈ ਬਿੱਤ, ਇਹ ਦੁਨੀਆਂ ਦੇ ਧਨ ਦੀ ਪਰਵਾਹ ਨਹੀਂ ਕੀਤੀ, ਇਹਦਾ ਲੋਭ ਲਾਲਚ ਛੱਡ ਦਿੱਤਾ, ਤੇ ਫਿਰ ਉਹ ਪ੍ਰਾਪਤ ਹੋਇਆ ਨਾਮ ਦਾ ਰਸ। ਫਿਰ ਨਾਮ ਦੀ ਹੁੰਦੀ ਕਮਾਈ ਹਿਰਦੇ ਵਿੱਚ, ਹਿਰਦੇ ਵਿੱਚੋਂ ਨਾਮ ਦਾ ਰਸ ਗੁਰਮੁਖ ਲੱਭ ਲੈਂਦੇ ਨੇ, ਪਾ ਲੈਂਦੇ। ਸਭ ਕੁਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲਾ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੋਹੇਲਾ ਜੀ। ਗੁਰੂ ਦੀ ਬਖਸ਼ਿਸ਼ ਰਾਹੀਂ ਜਿਨ੍ਹਾਂ ਨੇ ਅੰਦਰੋਂ ਪਾ ਲਿਆ, ਅੰਦਰੋਂ ਬਾਹਰੋਂ ਸੁਖੀ ਹੋ ਜਾਂਦੇ ਨੇ। ਮਨ ਕਰਕੇ ਵੀ ਸੁਖੀ ਚੜ੍ਹਦੀ ਕਲਾ, ਤਨ ਕਰਕੇ ਵੀ ਦੁਖੀ ਸੁਖੀ, ਦੁੱਖਾਂ ਕਲੇਸ਼ਾਂ ਤੋਂ ਰਹਿਤ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਕਾਟੀ ਬੰਦ ਹਰ ਸੇਵਾ ਲਾਏ, ਉਹਨਾਂ ਦੇ ਗੁਰਮੁਖਾਂ ਦੀ ਕੱਟ ਦਿੱਤੀ ਹੈ ਬੰਦ ਰੱਸੀ, ਹਉਮੈ ਆਦਿਕ ਦੀ ਹੰਗਤਾ ਮਮਤਾ ਦੀ ਮੇਰ ਤੇਰ ਦੀ, ਕਾਟੀ ਬੰਦ ਹਰ ਸੇਵਾ ਲਾਏ, ਮਾਇਆ ਦੇ ਮੋਹ ਦੀ ਪਈ ਹੋਈ ਰੱਸੀ ਲੋਭ ਲਾਲਚ ਦੀ, ਇਹ ਕੱਟ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਲਾ ਕੇ ਸਬਰ ਸੰਤੋਖ ਦੇ ਦਿੱਤਾ ਉਹਨਾਂ ਜਿਨ੍ਹਾਂ ਦੀ ਇਹ ਬੰਧਨ ਤ੍ਰਿਸ਼ਨਾ ਦੀ ਰੱਸੀ ਜਿਹੜੀ ਪਈ ਹੋਈ ਜੀਵਾਂ ਦੇ ਮਨ, ਮਨ ਤੇ ਬੁੱਧ ਦੋਵਾਂ ਲੱਤਾਂ ਨੂੰ, ਮਨ ਤੇ ਬੁੱਧੀ ਨੂੰ ਇਹ ਕੱਟ ਦਿੱਤੀ। ਕਾਟੀ ਬੰਦ ਹਰ ਸੇਵਾ ਲਾਏ, ਉਹਨਾਂ ਨੂੰ ਹਰੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲਾ ਦਿੰਦੇ ਨੇ ਮਹਾਰਾਜ ਕੱਟ ਕੇ। ਵਾਹਿਗੁਰੂ ਅਕਾਲ ਪੁਰਖ ਦੀ ਸੇਵਾ ਉਹਦਾ ਆਰਾਧਨ ਆ, ਉਹਦਾ ਚਿੰਤਨ ਆ, ਉਹਦਾ ਸਿਮਰਨ ਆ, ਸਿਮਰਨ ਵਿੱਚ ਲਾ ਦਿੱਤਾ ਸਾਨੂੰ, ਹਰ ਵੇਲੇ ਉਹਦੇ ਸਿਮਰਨ ਵਿੱਚ ਰਹਿੰਦੇ। ਇਹ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਹਰ ਹਰ ਭਗਤ ਰਾਮ ਗੁਣ ਗਾਏ। ਹੁਣ ਹਰ ਵੇਲੇ ਉਹ ਹਰੀ ਅਕਾਲ ਪੁਰਖ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹੈ, ਹਰ ਹਰ ਭਗਤ ਵਾਹਿਗੁਰੂ ਦੀ ਭਗਤੀ ਵਿੱਚ ਜੁੜ ਗਏ ਹੈ। ਤੱਤੇ ਨੂੰ ਸਿਹਾਰੀ ਭਗਤ, ਹਰ ਹਰ ਭਗਤ ਹਰ ਵੇਲੇ ਹਰੀ ਵਾਹਿਗੁਰੂ ਦੀ ਭਗਤੀ ਵਿੱਚ ਲੱਗੇ ਹੋਏ ਹੈ, ਜੁਟੇ ਹੋਏ ਹੈ, ਉਹ ਹਰੀ ਦਾ ਭਗਤ ਹੋ ਜਾਂਦਾ ਹੈ, ਮਾਇਆ ਦਾ ਭਗਤ ਨਹੀਂ ਰਹਿ ਜਾਂਦਾ, ਉਹ ਮਾਇਆ ਦਾ ਪੁਜਾਰੀ ਨਹੀਂ ਰਹਿ ਜਾਂਦਾ, ਹਰੀ ਦਾ ਭਗਤ ਹੋ ਜਾਂਦਾ। ਜਿੰਨੇ ਭਗਤ ਨੇ ਰੱਬ ਦੇ ਪਿਆਰੇ ਸਾਰੇ ਨਿਰਲੇਪ ਹੀ ਰਹੇ ਨੇ, ਜਿਨ੍ਹਾਂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਤਾਂ ਹੀ ਬ੍ਰਹਮ ਗਿਆਨ ਹੋਇਆ, ਨਾਮ ਦੇ ਰਸ ਨੂੰ ਮਾਣਿਆ ਹੈ, ਉੱਚੀ ਪਰਮਾਨੰਦ ਅਵਸਥਾ ਵਿੱਚੋਂ ਬਾਣੀ ਸਫੁਰ ਹੋਈ ਹੈ, ਬਾਣੀ ਉਚਾਰੀ ਹੈ। ਦੁਨੀਆਂ ਦਾ ਧਨ ਦੌਲਤ ਇਕੱਠੀ ਨਹੀਂ ਕੀਤੀ ਭਗਤ ਕਬੀਰ ਸਾਹਿਬ ਜੀ ਨੇ, ਲੱਖਾਂ ਲੋਕ ਆਉਂਦੇ ਸੀ, ਉਪਦੇਸ਼ ਲੈਂਦੇ ਸੀ, ਭਗਤ ਰਵਿਦਾਸ ਸਾਹਿਬ ਜੀ ਨੇ ਲਾਲ ਆਦਿਕ ਲੋਕ ਭੇਟਾ ਕਰਦੇ ਸੀ, ਪ੍ਰਵਾਹ ਨਹੀਂ ਕੀਤੀ, ਜਿੱਥੇ ਰੱਖ ਗਏ ਪਏ ਰਹੇ। ਹੀਰਾ ਲਾਲ ਅਮੋਲ ਵਾਹਿਗੁਰੂ ਦਾ ਨਾਮ ਹੀ ਉਹਨੂੰ ਪਕੜ ਕੇ ਰੱਖਿਆ ਹੈ, ਉਹਦਾ ਤਿਆਗ ਨਹੀਂ ਕੀਤਾ, ਨਾਮ ਦੇ ਰਸ ਨੂੰ ਮਾਣੇ, ਆਪ ਤਰੇ ਤੇ ਲੱਖਾਂ ਦਾ ਉਧਾਰ ਕੀਤਾ ਹੈ। ਗੁਰਮੁਖ ਜੀਵਨ ਸੀ, ਨਿਰਲੇਪ ਜੀਵਨ ਸੀ, ਭਗਤ ਜਨ ਹਰ ਹਰ ਭਗਤ ਉਹ ਹਰ ਵੇਲੇ ਹਰੀ ਦੀ ਭਗਤੀ ਵਿੱਚ ਜੁਟੇ ਰਹਿੰਦੇ ਨੇ, ਉਹ ਹਰੀ ਦੇ ਭਗਤ ਹੋ ਜਾਂਦੇ ਨੇ, ਮਾਇਆ ਦੇ ਭਗਤ ਨਹੀਂ ਹੁੰਦੇ। ਰਾਮ ਗੁਣ ਗਾਏ, ਆਮ ਸਾਰੇ ਵਿਆਪਕ ਜੋ ਰਾਮ ਆ, ਰਾਮ
ਰਾਤ ਭਾਵ ਰਮਿਆ ਹੋਇਆ ਐੜੇ ਰਾਰੇ ਦੇ ਕੰਨੇ ਵਿੱਚੋਂ ਐੜਾ ਨਿਕਲਦਾ ਆਮ ਆਮ ਸਾਰੇ ਪਰਿਪੂਰਨ ਗੁਣ ਗਾਏ ਰਸਨਾ ਤੋਂ ਉਹਦੇ ਗੁਣ ਗਾਏ ਨੇ ਉਹਦੇ ਗੁਣ ਗਾਉਂਦੇ ਹੈ ਸਰਬ ਵਿਆਪਕ ਜਾਣ ਕੇ ਸਾਰੇ ਥਾਵਾਂ ਤੇ ਉਹਨੂੰ ਪਰਿਪੂਰਨ ਨਿਸ਼ਚੈ ਕਰਕੇ ਮਨ ਵਿੱਚ ਕਿ ਉਹ ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ ਸਾਰੇ ਥਾਵਾਂ ਤੇ ਉਹਦੀ ਜੋਤ ਅਖੰਡ ਚੇਤਨ ਇੱਕ ਰਸ ਉਹਦੇ ਗੁਣ ਗਾਏ ਨੇ ਗਾਉਂਦੇ ਨੇ ਬਾਜੇ ਅਨਹਦ ਬਾਜਾ ਤਾਂ ਕਰਕੇ ਫਿਰ ਹੁੰਦਾ ਅੰਦਰ ਦਾ ਨਾਮ ਰਸ ਜਿਹੜਾ ਇੱਕ ਰਸ ਵਾਸਾ ਹਿਰਦੇ ਵਿੱਚ ਨੌ ਨਿਧ ਅੰਮ੍ਰਿਤ ਰੱਬ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿ ਨ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਪਾਵਨ ਸੁਖਮਨੀ ਸਾਹਿਬ ਵਿੱਚ ਮਹਾਰਾਜ ਆਪ ਜੀ ਬਖਸ਼ਿਸ਼ ਕਰਦੇ ਨੌ ਨਿਧੀਆਂ ਅੰਮ੍ਰਿਤ ਸਰੀਖਾ ਮਿੱਠਾ ਵਾਹਿਗੁਰੂ ਦਾ ਨਾਮ ਇਹ ਦੇਹੀ ਦੇ ਵਿੱਚ ਹੀ ਹਿਰਦੇ ਵਿੱਚ ਹੀ ਉਹਦਾ ਟਿਕਾ ਹੈ ਕਰਸ ਵਿਸਰਾਮ ਹੈ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਸੁਨ ਸਮਾਧੀ ਪਰ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਸੁਨ ਸਮਾਦ ਵਿੱਚ ਪਹੁੰਚ ਜਾਂਦਾ ਹੈ ਅਫੁਰ ਅਵਸਥਾ ਵਿੱਚ ਦੁਨੀਆਂ ਦੇ ਫੁਰਨੇ ਛੱਡ ਦਿੰਦਾ ਹੈ ਲੋਭ ਲਾਲਚ ਤ੍ਰਿਸ਼ਨਾ ਮਾਇਆ ਦਾ ਘੇਰਾ ਟੁੱਟ ਜਾਂਦਾ ਹੈ ਜਿਸ ਵੇਲੇ ਮਨ ਬੁੱਧ ਨੂੰ ਪਿਆ ਹੋਇਆ ਇਹ ਬੰਧਨ ਟੁੱਟ ਜਾਂਦੇ ਨੇ ਖੁੱਲ ਜਾਂਦੇ ਨੇ ਕਾਟੀ ਬੰਦ ਤਾਂ ਹੀ ਕਿਹਾ ਹੈ ਸੱਚੇ ਪਾਤਸ਼ਾਹ ਜੀ ਬਖ ਸੁਨ ਸਮਾਦ ਅਨਹਤ ਤਹਿਨਾਦ ਅਫੁਰ ਅਵਸਥਾ ਵਿੱਚ ਸਮਾਧੀ ਵਿੱਚ ਲਿਆ ਜਾਂਦਾ ਜਦੋਂ ਅਨਹਤ ਤਹਿਨਾਦ ਫਿਰ ਹੱਦ ਤੋਂ ਰਹਿਤ ਉੱਥੇ ਨਾਦ ਨੇ ਨਾਮ ਦੀ ਧੁਨੀ ਹੈ ਸਹਿਜ ਧੁਨ ਸੁਣਾਈ ਦਿੰਦੀ ਹੈ ਕਹਿਣ ਨਾ ਜਾਈ ਅਚਰਜ ਬੇਸਮਾਦ ਉਹ ਨਾਮ ਰਸ ਅਨਹਤ ਨਾਦ ਨੂੰ ਸੁਣਨ ਵਾਲਾ ਕਿ ਦੂਜੇ ਨੂੰ ਬਿਆਨ ਕਰਕੇ ਨਹੀਂ ਦੱਸ ਸਕਦਾ ਹੈ ਅਚਰਜ ਬੇਸਮਾਦ ਹੈਰਾਨ ਕਰ ਦੇਣ ਵਾਲਾ ਬੇਸਮਾਦ ਅਚਰਜ ਸਵਾਦ ਆ ਉਹਦਾ ਕਹਿਣ ਨਾ ਜਾਈ ਅਚਰਜ ਬੇਸਮਾਦ ਤਿੰਨ ਦੇਖਿਆ ਜਿਸ ਆਪ ਦੇਖਾਏ ਜੀ ਤੇ ਗੁਰੂ ਬਖਸ਼ਿਸ਼ ਕਰਕੇ ਜਿਹਨੂੰ ਨਿਵਾਜ ਦੇਵੇ ਸੱਚੇ ਪਾਤਸ਼ਾਹ ਵਿਸ਼ੇਸ਼ ਕਰਕੇ ਗਲੇ ਲਾ ਲਵੇ ਪ੍ਰਵਾਨ ਹੋ ਜਾਵੇ ਜਿਹੜਾ ਗੁਰਸਿੱਖ ਤਿੰਨ ਦੇਖਿਆ ਜਿਸ ਆਪ ਦਿਖਾਏ ਉਹਨੇ ਦੇਖਿਆ ਜਿਹਨੂੰ ਆਪ ਦਿਖਾਇਆ ਕਿੰਨਿਆਂ ਨੂੰ ਨਿਵਾਜਿਆ ਮਨ ਪਿਆਰਾ ਗੁਰੂ ਨੂੰ ਗੁਰਮਨ ਪਿਆਰਾ ਮਨ ਗੁਰੂ ਕਾ ਬੋਹਿ ਥਾ ਜਗ ਲੰਘਣਾ ਧੰਨ ਗੁਰੂ ਅਰਜਨ ਦੇਵ ਸਾਹਿਬ ਗਲੇ ਲਾਇਆ ਸੀ ਮੰਝ ਨੂੰ ਚਲਾਇਆ ਸੀ ਨਾਮ ਦਾ ਰਸ ਬੇਅੰਤ ਗੁਰ ਸਿੱਖਾਂ ਤੇ ਬਖਸ਼ਿਸ਼ਾਂ ਕੀਤੀ ਬਾਬੇ ਬਿਧੀ ਚੰਦ ਨੂੰ ਗਲੇ ਨਾਲ ਲਾ ਕੇ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਸੋ ਬੇਅੰਤ ਗੁਰ ਸਿੱਖਾਂ ਤੇ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਹੁਣ ਵੀ ਕਰ ਰਹੇ ਨੇ ਸੱਚੇ ਪਾਤਸ਼ਾਹ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਹੱਦ ਤੋਂ ਰਹਿਤ ਬਾਜੇ ਅਨਹਦ ਇੱਕ ਰਸ ਉਹਨਾਂ ਦੇ ਅੰਦਰ ਵੱਜ ਗਏ ਨੇ ਪ੍ਰਗਟ ਹੋ ਆਉਂਦੇ ਨੇ ਰਸਕ ਰਸਕ ਗੁਣ ਗਾਵੈ ਹਰ ਜਨ ਆਪਣਾ ਗੁਰਦੇਵ ਨਿਵਾਜਾ ਰਹਾਓ ਫਿਰ ਉਹ ਗੁਰਮੁਖ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ ਜਿਵੇਂ ਹੋਏ ਨੇ ਜਿਹਨਾਂ ਨੂੰ ਪੰਥ ਰਤਨ ਦੀ ਉਪਾਧੀ ਮਿਲੀ ਮਸਕੀਨ ਜੀ ਹੋਰ ਵੀ ਪਤਾ ਨਹੀਂ ਕਿੰਨੇ ਗੁਰਮੁਖ ਨੇ ਜਿਹੜੇ ਪ੍ਰਗਟ ਨਹੀਂ ਹੁੰਦੇ ਆਪਣੇ ਘਰਾਂ ਵਿੱਚ ਹੀ ਨਾਮ ਦਾ ਰਸ ਲੈਂਦੇ ਨੇ ਨਾਮ ਜਪ ਕੇ ਤੇ ਜਪਾ ਕੇ ਮਹੱਲਿਆਂ ਵਿੱਚ ਗੁਰਮੁਖ ਸ਼ਹਿਰਾਂ ਵਿੱਚ ਰਸਕ ਰਸਕ ਗੁਣ ਗਾਵੈ ਹਰ ਜਨ ਆਪਣਾ ਗੁਰਦੇਵ ਨਿਵਾਜਾ ਰਹਾਓ ਜਿਹੜੇ ਰਸਕ ਰਸਕ ਰਸਾ ਰਸਾ ਕੇ ਜ਼ਬਾਨ ਤੋਂ ਜ਼ੁਬਾਨ ਤੇ ਮਨ ਨੂੰ ਇੱਕ ਕਰਕੇ ਜ਼ੁਬਾਨ ਤੇ ਹਿਰਦੇ ਨੂੰ ਇੱਕ ਕਰਕੇ ਜੋੜ ਕੇ ਰਸਕ ਰਸਕ ਗੁਣ ਗਾਵੈ ਹਰ ਜਨ ਉਹੀ ਹਰੀ ਦੇ ਜਨ ਪਿਆਰੇ ਨੇ ਸੰਤ ਭਗਤੋ ਜਿਹੜਾ ਹਰ ਜਨ ਬਣ ਜੇ ਹਰ ਵੇਲੇ
ਜਨ ਤੋਂ ਭਾਵ ਪੁਰਸ਼ ਜਿਹਨੂੰ ਹਰ ਵੇਲੇ ਜੋ ਹਰੀ ਦੇ ਨਾਲ ਜੁੜਿਆ ਆ ਉਹ ਹਰ ਜਨ ਆ। ਜਿਹੜਾ ਪੁਰਸ਼ ਹਰ ਵੇਲੇ ਉਹਦੇ ਚਿੰਤਨ ਵਿੱਚ ਆ ਉਹੀ ਹਰ ਜਨ ਆ। ਇਹ ਹਰੀ ਜਨ ਦਾ ਉਹ ਨੀ ਜਿਵੇਂ ਆਪਾਂ ਚੌਥੇ ਪੌੜੇ ਵਾਲਿਆਂ ਨੂੰ ਕਹਿ ਦਿੰਦੇ ਮਜ਼੍ਹਬੀ ਸਿੱਖਾਂ ਨੂੰ ਹਰੀ ਜਨ ਆ। ਹਰ ਜਨ ਤੋਂ ਭਾਵ ਹੈ ਹਰ ਵੇਲੇ ਜਿਹੜਾ ਜੁੜਿਆ ਹੋਇਆ। ਹਰ ਜਨ ਕੋ ਇਹੀ ਸੁਹਾਵ ਹੈ ਵੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵ ਹੈ। ਹਰੀ ਵਾਹਿਗੁਰੂ ਦੇ ਕੀਰਤਨ ਜਸ ਕਰਕੇ ਹੀ ਕੀਰਤਨ ਸੁਣ ਕੇ ਹੀ ਨਾਮ ਹੀ ਉਹਦਾ ਭੋਜਨ ਉਹਨੂੰ ਰੱਜ ਆਉਂਦਾ ਹੈ ਤ੍ਰਿਪਤੀ ਆਉਂਦੀ। ਜਨ ਕੀ ਭੂਖ ਤੇਰਾ ਨਾਮ ਆਹਾਰ ਸੰਤੀ ਜੀਤਾ ਜਨਮ ਅਪਾਰ ਇਹੀ ਉਹਨੂੰ ਸੋਭਦਾ ਹੈ। ਹਰ ਜਨ ਕੋ ਇਹੀ ਸੁਹਾਵ ਹੈ ਵੇਖ ਨਿਕਟ ਕਰ ਸੇਵਾ ਸਤਿਗੁਰ ਹਰ ਵੇਲੇ ਰੱਬ ਨੂੰ ਆਪਣੇ ਕੋਲ ਅਨੁਭਵ ਕਰਦਾ ਹੈ ਸਤਿਗੁਰਾਂ ਨੂੰ ਪ੍ਰਤੱਖ ਉਹਦਾ ਰੂਪ ਜਾਣ ਕੇ ਸੇਵਾ ਕਰਦਾ ਹੈ। ਉਹ ਨਹੀਂ ਸੋਚਦਾ ਲੋਕ ਮੇਰਾ ਇੰਨਾ ਸਤਿਕਾਰ ਕਰਦੇ ਮੈਨੂੰ ਕੀ ਬੇਝਿਜਕ ਹੋ ਕੇ ਸਤਿਗੁਰੂ ਨੂੰ ਆਪਾ ਸਮਰਪਿਤ ਕਰਕੇ ਘੰਟਿਆਂ ਬੱਧੀ ਚੌਰ ਕਰਦਾ ਹੈ ਸੇਵਾ ਕਰਦਾ। ਵੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵ ਹੈ। ਹੱਥਾਂ ਨਾਲ ਸੇਵਾ ਕਰਦਾ ਕੰਨਾਂ ਨਾਲ ਕੀਰਤਨ ਸੁਣ ਕੇ ਤ੍ਰਿਪਤ ਹੁੰਦਾ ਉਹਨੂੰ ਰੱਜ ਆਉਂਦਾ ਹੈ ਸੰਤੋਖ ਆਉਂਦਾ ਹੈ। ਉਹੀ ਹਰ ਜਨ ਹਰ ਵੇਲੇ ਜਿਹੜਾ ਪੁਰਸ਼ ਰੱਬ ਦੇ ਨਾਲ ਜੁੜਿਆ ਰਹਿੰਦਾ ਭੇਦ ਹੋ ਜਾਂਦਾ ਜਿਹੜਾ ਉਹਦੇ ਵਿੱਚ ਲੀਨ ਹੋਇਆ ਹੋਇਆ ਮਨ ਤੇ ਤਨ ਜ਼ੁਬਾਨ ਤੇ ਹਿਰਦਾ ਰਸਕ ਰਸਕ ਗੁਣ ਗਾਵੈ ਹਰ ਜਨ ਆਪਣਾ ਗੁਰਦੇਵ ਨਿਵਾਜਾ ਰਹਾ। ਪਰੇ ਬਖਸ਼ਿਸ਼ ਚੋਤ ਜਿਹਨੂੰ ਆਪਣੇ ਗੁਰੂ ਦੇ ਇਸ਼ਟ ਦੇਵ ਪਿਆਰੇ ਸਤਿਗੁਰੂ ਨੇ ਆਪ ਵਡਿਆਇਆ ਆਪ ਵਡਿਆਈਆਂ ਦਿੱਤੀਆਂ ਨੇ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ ਇਹ ਵਡਿਆਈਆਂ ਮਾਲਕ ਦੇ ਹੱਥ ਵਿੱਚ ਹੈ ਸੱਚੇ ਪਾਤਸ਼ਾਹ ਦੇ ਹੱਥ ਸਤਿਗੁਰਾਂ ਦੇ ਹੱਥ ਵਿੱਚ ਹੈ। ਜਿਨ੍ਹਾਂ ਦੀ ਭਾਵਨਾ ਸ਼ਰਧਾ ਭਾ ਜਾਂਦੀ ਉਹਨਾਂ ਨੂੰ ਦੇ ਦਿੰਦੇ ਨੇ ਗੱਫੇ ਖੁੱਲ੍ਹੇ ਵਰਤਾ ਦਿੰਦੇ ਨੇ ਗੁਰਪ੍ਰਸਾਦ ਉਹਨਾਂ 'ਤੇ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਬਖਸ਼ ਜਿਨ੍ਹਾਂ ਨੂੰ ਆਪਣੇ ਗੁਰਦੇਵ ਇਸ਼ਟ ਦੇਵ ਨੇ ਆਪ ਵਡਿਆਇਆ ਨਿਵਾਜਿਆ ਆਪ ਥਾਪੜਾ ਦਿੱਤਾ ਸਿਰ 'ਤੇ ਹੱਥ ਰੱਖਿਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਕਿਹਾ ਸੀ ਕਿ ਉਸ ਵੇਲੇ ਹੀ ਬਖਸ਼ਿਸ਼ ਹੋਈ ਹੈ ਗੁਰ ਹਾਥ ਧਰਿਓ ਮੇਰਾ ਮੱਥ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰਨਾਮ ਦੀ ਓਰ ਇਨ ਲੱਥ। ਐਸੀ ਬਖਸ਼ਿਸ਼ ਜਿਹਨੂੰ ਆਪਣੇ ਗੁਰੂ ਦੇਵ ਨੇ ਨਿਵਾਜਿਆ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਮਿਹਰ ਕਰਨ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਜੀ। ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵਹਿ ਹਰ ਜਨ ਆਪਣਾ ਗੁਰਦੇਵ ਨਿਵਾਜਾ ਰਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੋਆ।

ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਹੈ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਤਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ, ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹ ਸੁਖੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣਹੋ ਵੱਡ ਭਾਗੀ ਹੋ।

ਸੋਠ ਮਹੱਲਾ ਪੰਜਵਾਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਰ ਪ੍ਰਤਪਾਲਾ ਨਿਤ ਸਾਰ ਸੰਭਾਲਾ ਇੱਕ ਗੁਣ ਨਹੀਂ ਮੂਰਤ ਜਾਤਾ ਰੇ।

baby. Oh no. ਆਪਣੇ ਮੈਂ ਮੂਰਖ ਦਿਓ ਪਦੇ ਸੋਰੀ ਅਤੇ ਕੋਟ

0: ਵਾਹਿਗੁਰੂ ਵਾਹਿਗੁਰੂ
1: ਜੋਏ ਦੂਤ ਮੋਹਿ ਬਹੁਤ ਸੰਦਰਭਤ ਤੇ ਭਿਆਨਕ ਪਾਇਆ ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਣਿਆ।

ਨਰਕ ਘੋਰ ਮੈਂ ਭਰਿਆ, ਜਿਤ ਕੋ ਲਾਇਆ ਤੇ ਤੀ ਲਾਗਾ ਤੈ ਸੋਈ ਵਰਤਾਰਾ, ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ। ਸੋਟ ਮਹਲਾ ਪੰਜਵਾਂ। ਰਾਜਨ ਮੈਂ ਰਾਜਾ ਉਰਝਾਇਓ, ਮਾਨਨ ਮੈਂ ਅਭਮਾਨੀ, ਲੋਭਨ ਮੈਂ ਲੋਭੀ ਲੋਭਾਇਓ, ਤਿਉਂ ਹਰ ਰੰਗ ਰਚੇ ਗਿਆਨੀ। ਹਰ ਜਨ ਕੋ ਇਹ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਏ ਤ੍ਰਿਪਤਾ ਵਰਾਓ, ਅਮਲਨ ਸਿਉ ਅਮਲੀ ਲਪਟਾਇਓ, ਭੂਮਣ ਭੂਮ ਪਿਆਰੀ, ਕੀਰ ਸੰਭਾਰ ਕਲੀਨਾ ਪ੍ਰਭ ਸੰਤਿਆ ਸਹਿਤਕਾਰੀ। ਵਿਦਿਆ ਮੈਂ ਵਿਦਿਆਂਸੀ ਰਚਿਆ, ਨੈਣ ਦੇਖ ਸੁਖ ਪਾਵੈ, ਜੈਸੇ ਰਸਨਾ ਸਾਧ ਲਭਾਨੀ, ਤਿਉਂ ਹਰ ਜਨ ਹਰ ਗੁਣ ਗਾਵੈ, ਜੈਸੀ ਭੂਖ ਤੈਸੀ ਕਾ ਪੂਰਕ, ਸੁਰਕਟਾ ਕਾ ਸੁਆਮੀ। ਨਾਨਕ ਪਿਆਸ ਲਗੇ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਸੋਟ ਮਹਲਾ ਪੰਜਵਾਂ।

ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰਜਾਮੀ, ਮੇਰਾ ਗੁਰ ਹੋਆ ਆਪ ਸਹਾਈ, ਸੁਖ ਸਹਿਜ ਆਨੰਦ ਮੰਗਲ ਰਾਸੇ, ਆਚਾਰਜ ਭਈ ਵਡਾਈ ਰਹਾਓ, ਗੁਰ ਕੀ ਸਰਨ ਪਏ ਪੈ ਨਾਸੇ, ਸਾਚੀ ਦਰਗਾਹ ਮਾਨੇ, ਗੁਣ ਗਾਵ ਤੇ ਆਰਾਧ ਨਾਮ ਹਾਰ, ਆਏ ਆਪਣਾ ਥਾਨੇ ਜੈ ਜੈਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੀ, ਸਤ ਬਲਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈ ਸਵਾਰੀ, ਗੋਸ ਗਿਆਨ ਨਾਮ ਸਮੁਦਰੇ ਜਿਨ ਜਿਨ ਦਰਸ਼ਨ ਪਾਇਆ, ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸੇਤੀ ਕਰ ਆਇਆ। ਸੂਟ ਮਹਲਾ ਪੰਜਵਾਂ। ਪ੍ਰਭ ਕੀ ਸਰਨ ਸਗਲ ਪੈ ਲਾਤੇ, ਦੁੱਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਾਤਾ ਰਾਓ, ਸਤਿਗੁਰ ਨਾਮ ਨਿਦਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਵਨਾਸੀ, ਤਾ ਕੋ ਵਿਘਨ ਨਾ ਕੋ ਲਾਗੈ, ਜੋ ਸਤਿਗੁਰ ਆਪਣਾ ਰਾਖੇ, ਚਰਨ ਕਮਲ ਵਸੇ ਹਿਰਦੇ ਅੰਤਰ, ਅੰਮ੍ਰਿਤ ਹਰ ਰਚਾ ਕੇ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾ ਕੈ ਬਲਹਾਰੈ, ਜਿਨ ਪੂਰਨ ਪੈਜ ਰਖਾਈ। ਸੋਟ ਮਹੱਲਾ ਪੰਜਵਾਂ। ਮਾਇਆ ਮੋਹ ਮਗਨ ਅੰਧਿਆਰੈ, ਦੇਵਨ ਹਾਰ ਨ ਜਾਣੈ, ਜੀਓ ਪਿੰਡ ਸਾਹ ਜਿਨ ਰਚਿਆ, ਬਲ ਆਪਣੋ ਕਰਮਾਨੈ, ਮਨ ਮੂੜੇ ਦੇਖ ਰਹੋ ਪ੍ਰਭ ਸਵਾਮੀ, ਜੋ ਕਿਛੁ ਕਰੈ ਸੋਈ ਸੋਈ ਜਾਣਾ, ਰਹੇ ਨਾ ਕਛੁਐ ਚਾਨੀ ਰਹੋ, ਜੇ ਵਾ ਸਵਾਦ ਲੋਭ ਮਦ ਮਾਤੋ, ਉਪਜੇ ਅਨਕ ਵਿਕਾਰਾ, ਬਹੁਤ ਜੋਨ ਭਰਮਤ ਦੁੱਖ ਪਾਇਆ, ਹੋ ਮੈਂ ਬੰਧਨ ਕੇ ਭਾਰਾ, ਜੇ ਕਿਵਾੜ ਅਣਕ ਪੜਦੇ ਮੈਂ ਪਰ ਦਾਰਾ, ਸੰਘ ਫਾਕੈ ਚਿੱਤਰ ਗੁਪਤ, ਜਬ ਲੇਖਾਂ ਮੰਗੈ ਤਬ ਕੌਣ ਪੜਦਾ ਤੇਰਾ ਟਾਕੈ, ਦੀਨ ਦਿਆਲ ਪੂਰਨ ਦੁੱਖ ਭੰਜਨ, ਤੂੰ ਬਿਨ ਓਟ ਨਾ ਕਾਈ, ਕਾਟ ਲਿਓ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਨਾਈ। ਸੋਟ ਮਹੱਲਾ ਪੰਜਵਾਂ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ, ਗੁਰਪੂਰੇ ਕੀ ਬਾਣੀ, ਜਪ ਆਨੰਦ ਕਰੋ ਨਿਤ ਪ੍ਰਾਣੀ, ਹਰ ਸਾਚਾ ਸਿਮਰੋ ਭਾਈ, ਸਾਧ ਸੰਗ ਸਦਾ ਸੁਖ ਪਾਈ, ਆਰ ਬਿਸਰਨਾ ਕਭੂ ਜਾਈ ਰਹੋ, ਅੰਮ੍ਰਿਤ ਨਾਮ ਪਰਮੇਸ਼ਵਰ ਤੇਰਾ, ਜੋ ਸਿਮਰੈ ਸੋ ਜੀਵੈ, ਜਿਸਨੋਂ ਕਰਮ ਪ੍ਰਾਪਤ ਹੋਵੇ, ਸੋ ਜਨ ਨਿਰਮਲ ਥੀਵੈ, ਬਿਘਨ ਬਿਨਾਸਨ ਸਭ ਦੁਖ ਨਾਸਨ, ਗੁਰ ਚਰਨੀ ਮਨ ਲਾਗਾ, ਗੁਣ ਗਾਵਤ ਅਚੁਤੇ ਬਨਾਸੀ, ਅੰਦਨ ਹਰ ਰੰਗ ਜਾਗਾ, ਮਨ ਇੱਛੇ ਸਹੀ ਪਲ ਪਾਏ, ਹਰ ਕੀ ਕਥਾ ਸਵੇਲੀ, ਆਦਿ ਅੰਤ ਮਦ ਨਾਨਕ ਕੋ ਸੋ ਪ੍ਰਭ ਹੋਆ ਵੇਲੀ। ਸੋਟ ਮਹੱਲਾ ਪੰਜਵਾਂ। ਪੰਚ ਪਦਾ ਬਿਨਸੈ ਮੋ ਮੇਰਾ ਰ ਤੇਰਾ, ਬਿਨਸੈ ਆਪਣੀ ਧਾਰੀ, ਸੰਤੋ ਆ ਬਤਾਵੋ ਕਾਰੀ, ਜਿਤੋ ਮੈਂ ਗਰਭ ਨਿਵਾਰੀ ਰਾਓ, ਸਰ ਭੂਤ ਪਾਰ ਬ੍ਰਹਮ ਕਰ ਮਾਨਿਆ, ਹੋਵਾਂ ਸਲ ਰੇ ਨਾਰੀ, ਪੇਕਿਓ ਪ੍ਰਭ ਜੀਵ ਆਪਣੇ ਸੰਗੇ, ਚੁੱਕੈ ਭੀਤ ਪਰਮਾਰੀ, ਆਓ ਕਦ ਨਾਮ ਨਿਰਮਲ ਚੱਲ, ਅੰਮ੍ਰਿਤ ਪਾਈਐ ਗੁਰੂ ਦੁਆਰੀ, ਕਹੋ ਨਾਨਕ ਜਿਸ ਮਸਤਕ ਲਿਖਿਆ, ਤਿਸ ਗੁਰ ਵਿਲ ਰੋਗ ਵਿਦਾਰੀ। ਸੋਟ ਮਹੱਲਾ ਪੰਜਵਾਂ। ਕਰ ਦੂਜਾ ਦੋ ਪਦੇ ਇੱਕੇ ਓਅੰਕਾਰ, ਸਤਿਗੁਰ ਪ੍ਰਸਾਦ, ਸਗਲ ਬਨਸਪਤ ਮੈਂ ਬਸ ਅੰਤਰ, ਸਗਲ ਦੂਧ ਮੈਂ ਘੀਆ, ਉਹ ਚਰੀਚ ਮੈਂ ਜੋ ਸਮਾਣੀ, ਘੱਟ ਘੱਟ ਮਾਧੋ ਜੀ ਆ ਸੰਤੋ, ਘੱਟ ਘੱਟ ਰਿਹਾ ਸਮਾਹਿਓ, ਪੂਰਨ ਪੁਰ ਰਹੋ ਸਰ ਮੈਂ, ਜਲ ਤਲ ਰਮਈਆ ਆਹਿਓ ਰਹੋ, ਗੁਰ ਨਿਧਨ ਨਾਨਕ ਜਸ ਗਾਵੈ, ਸਤਿਗੁਰ ਭਰਮ ਝੁਕਾਇਓ, ਸਰਬ ਨਿਵਾਸੀ ਸਦਾ ਲੇਪਾ ਸਭ ਮੈਂ ਰਿਹਾ ਸਮਾਇਓ। ਸੋਟ ਮਹੱਲਾ ਪੰਜਵਾਂ। ਜਾ ਕੈ ਸਿਮਰਨ ਹੋਇਆ ਨੰਦਾ, ਬਿੰਸਾ ਜਨਮ ਮਰਨ ਭੈ ਦੁਖੀ, ਚਾਰ ਪਦਾਰਥ ਨਾਮ ਨਿਤ ਪਾਵੈ, ਬੌੜ ਨਾ ਤ੍ਰਿਸ਼ਨਾ ਭੁਕੀ, ਜਾ ਕੋ ਨਾਮ ਲੈ ਤੂੰ ਸੁਖੀ, ਸਾਥ ਸਾਥ ਧਿਆਵੋ ਠਾਕੁਰ ਕੋ ਮੰਤਨ, ਜੀਰੇ ਮੁਖੀ ਰਹੋ ਸੰਤ, ਸ਼ਾਂਤ ਪਾਵੈ ਹੋਵੈ ਮਨ ਸੀਤ, ਲਿਆਗਣਾ ਅੰਤਰ ਤੁਕੀ, ਗੁਰੂ ਨਾਨਕ ਕੋ ਪ੍ਰਭ ਦਿਖਾਇਆ, ਜਲ ਤਰ ਤ੍ਰਿਪਣ ਰੁਕੀ। ਸੋਟ ਮਹੱਲਾ ਪੰਜਵਾਂ।

ਗੁਰਪੁਰਾ ਭੇਟਿਓ ਵਡ ਭਾਗੇ ਜਨਾ ਨ ਕਥਨ ਧਾਵੋ ਸੋਠ ਮਹਲਾ ਪੰਜਵਾ ਜਾ ਕੇ ਸਿਮਰਨ ਸਭ ਕੁਛ ਪਾਈਆ ਬਿਰਤੀ ਘਾਲ ਨਾ ਜਾਈ।

ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ। ਸੋਰਠ ਮਹੱਲਾ ਪੰਜਵਾਂ। ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਮਲ ਕੋਈ।

ਆਪਣਾ ਦਾਸ ਆਪੂ ਵਾਰਿਆ ਨਾਨਕ ਨਾਮ ਅਧਾਰਾ ਸੋਟ ਮਹਲਾ ਪੰਜਵਾ ਅੰਤਰ ਕੀ ਗਤ ਤੁਮੀ ਜਾਣੀ ਤੁਝੀ ਪਾਏ ਨਿਬੇਰੋ ਬਖਸ਼ ਲਹਿ ਸਾਹਿਬ ਪ੍ਰਭ ਆਪਣੇ ਲਾਖ ਤੇ ਕਰ ਪੇਰੋ ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ ਹਰ ਚਰਨ ਸਰਨ ਵੇ ਚਿਰ ਰਹੋ ਬੇਸੁਮਾਰ ਬੇਅੰਸ ਅਮੀ ਉੱਚੋ ਗੁਣ ਗਏਰੋ ਕਾਠ ਸਿਲਕੀ ਨੂੰ ਆਪਣੋ ਦਾਸਰੋ ਤੋ ਨਾਨਕ ਕਾਨੀ ਹੋਰ ਸੋਟ ਮਹਲਾ ਪੰਜਵਾ

ਸਵਾਮੀ ਪ੍ਰਿਥਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛ ਪੁਜਾਈ ਸੁਰਟ ਮਹੱਲਾ ਪੰਜਵਾਂ ਗੁਰ ਕੇ ਚਰਨ ਵਸੈ ਹਰਿਤ ਭੀਤਰ ਸੁਭ ਲਖਣ ਪ੍ਰਭ ਕੀਨੇ ਪਏ ਕਿਰਪਾਲ ਪੂਰਨ ਪਰਮੇਸ਼ਵਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚਾਉਣੀ ਦੇ ਵਡਿਆਈ ਸੁਭਾ ਨੀਤਾ ਨੀਤ ਰਾਓ ਜੀ ਚੰਦ ਪ੍ਰਭ ਸਗਲ ਉਧਾਰੇ ਦਰਸ਼ਨ ਦੇ ਕਨਹਾਰੇ ਗੁਰਪੁਰੇ ਕਿਆ ਚਰਚ ਵਡਿਆਈ ਨਾਨਕ ਸਤ ਬੁਲਾਰੇ ਸੁਰਟ ਮਹਿਲਾ ਪੰਜਵਾਂ ਸੰਚਨ ਕਰੂ ਨਾਮ ਧਨ ਨਿਰਮਲਤਾ ਤੀ ਅਗਮ ਭਾਰ ਬਿਲਛ ਵਿਨੋਦ ਆਨੰਦ ਸੁਖ ਮਾਣੋ ਕਾਇ ਜੀਵੋ ਸਿੱਖ ਪਰਿਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸੱਚ ਬੋਧ ਚੜ੍ਹ ਲੰਘੋ

ਸੋਮਵਾਰ ਸੋਠ ਮਹੱਲਾ ਪੰਜਵਾਂ ਗੁਰਪੁਰ ਆਇ ਆਪਣੀ ਕਲ ਤਾਰੇ ਸਭ ਘੱਟ ਉਪਜੇ ਦਾ ਆਪੇ ਮੇਲ ਵਡਾਈ ਕੀਨੀ ਕੁਸਲ ਖੇਮ ਸਭ ਭਾਇਆ ਸਤਿਗੁਰੂ ਪੂਰਾ ਮੇਰਾ ਨਾਲ ਪਾਰ ਜਪ ਸਦਾ ਨਿਹਾਲ ਰਹਾਓ ਅੰਤਰ ਬਾਰ ਤਾਂਤ ਨੰਤਰ ਜਤ ਕਰ ਪੇਕੁ ਸੋਈ ਨਾਨਕ ਗੁਰ ਪਾਇਓ ਵੜ ਭਾਗੇ ਤੀਜੇ ਵੜਿਆ ਉਰ ਨਾ ਕੋਈ ਸੋਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਤ ਤੁਨ ਪ੍ਰਭ ਕੇ ਚਰਨ ਹਾਰਿਆ ਰੱਖ ਨਾਰਾ ਰਾਖਿਓ ਬਾਰਕ ਸਤਿਗੁਰ ਤਾਪ ਉਤਾਰੇ ਉਭਰੇ ਸਤਿਗੁਰ ਕੀ ਸਰਨ ਜਾ ਕੇ ਸੇਵਨਾ ਬਿਰਤੀ ਜਾਇ ਰਾਉ ਘਰ ਮੈਂ ਸੁਖ ਬਾਰ ਪੁਨ ਸੁਖਾ

ਨੂੰ ਉੱਤਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰਨ ਅਨੰਤਾ ਸਾਗਰ ਤਰਿਆ ਪਾਈ ਹਿਰਦੈ ਨਰ ਕੇ ਚਰਨ ਵਸਾਈ ਸੁਖ ਪਾਇਆ ਸਹਿ

ਹਰੇ ਆਠ ਪਾਰ ਆਰਾਧੋ ਸਵਾਮੀ ਪੂਰਨ ਕਾਲ ਹਮਾਰੀ ਘਰ ਜੋ ਤੋਂ ਸੁਖ ਸੰਪਤ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੈ ਅਰਦਾਸ ਰਹੋ ਜੋ ਮੰਗੂ ਸੋਏ ਸੋਈ ਪਾਵੂ ਆਪਣੇ ਖਸਮ ਭਰੋਸਾ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲੇ ਅੰਦੇਸਾ ਸੋਟ ਮਹਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਵਿਧਾਤਾ ਰਾਓ ਆਨੰਦ

ਜੀਓ ਪਾਏ ਪਿੰਡ ਜਨ ਸਾਜਾ ਦਿੱਤਾ ਪੈਨਣ ਕਾਣ ਆਪਣੀ ਦਾਸ ਕੀ ਆਪ ਹੈ ਰਾਖੀ ਨਾਨਕ ਸਾਧ ਕੁਰਬਾਨ ਸੋਠ ਮਹੱਲਾ ਪੰਜਵਾਂ।

ਮੰਤਨ ਦੇਵ ਸੁਖਾਲੀ ਰਾਓ ਪਤ ਤੇ ਉਦਾਹਰਣ ਸਤਿਗੁਰ ਮੇਰਾ ਮੋਹਿ ਤਿਸਕਾ ਪ੍ਰਵਾਸਾ ਬਖਸ਼ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਟ ਮਹਲਾ ਪੰਜਵਾਂ ਬਖਸ਼ਿਆ ਪਾਰਨ ਪਰਮੇਸ਼ਰ ਸਗਲੇ ਰੋਗ ਵਿਧਾਰੇ ਗੁਰਪੁਰੇ ਕੀ ਸਰਨੀ ਉਭਰੇ ਕਾਰ ਸਗਲ ਸਵਾਰੇ ਹਾਰ ਜਨ ਸਿਮਰਾ ਨਾਮ ਆਧਾਰ ਤਾਪ ਉਤਾਰਿਆ ਸਤਿਗੁਰ ਪੂਰਾ ਆਪਣੀ ਕਿਰਪਾ ਧਾਰਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਤਿਗੀ ਸਾਧ ਸਭ ਸਤਿ ਭਾਕਿਆ ਸੋਠ ਮਹਿਲਾ ਪੰਜਵਾਂ ਭਾਈ ਕਿਰਪਾਲ ਸਵਾਮੀ ਮੇਰੇ ਤੇ ਸਾਚਾ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠਾੜ ਪੇ ਸੰਸਾਰ ਆਪਣੀ ਜੀ ਜੰਤ ਆਪੇ ਰਾਖੇ ਚਮੈ ਕੀਓ ਧਾਰ ਹਰ ਕੇ ਚਰਨ ਰਦਾ ਉਰ ਧਾਰ ਸਦਸਤਾ ਪ੍ਰਭ ਸਿਮਰਿਆ ਭਾਈ ਦੁਖਿਲ ਵੇ ਕਟ ਨਾਰਾਓ ਤਿਸਕੇ ਸਰਨੀ ਉਬਰਾ ਭਾਈ ਜਨ ਰਚਿਆ ਸਭ ਕੋਈ ਕਰਨ ਕਰਨ ਸਿਮਰਤ ਸੋ ਭਾਈ ਸੱਚਾ ਸੱਚੀ ਸੋਏ ਨਾਨਕ ਪ੍ਰਭੂ ਧਿਆਈਆ ਭਾਈ ਮੰਤਨ ਸੀਤਲ ਹੋਏ ਸੋਟ ਮਹਲਾ ਪੰਜਵਾਂ

ಪಾಯಿ ಸುಖ ಸಾಗರ ಪ್ರಭ ಸರ್ವನಾಯಿ ಮನ್ ತಿಂದಡ ಫಲ ಪಾಯಿ ರಾವ್ ಸತ್ಗುರು ಪೂರಾ ತಾಪ ಗೋ ಆಯ ಅಪನಿ ಕೃಪಾ ತಾರಿ ಪಾರು ಪ್ರಭ ಪೈ ದೇ ಅಲ ದುಃಖ ಮಿಟ್ಟಾ ಸ ಪ್ರವಾರಿ ಸರ್ವ ನಿಧಾನ ಮಂಗಳ ರಸ ರೂಪ ಹರ ಕಾ ನಾಮ ಆಧಾರೋ ನಾನಕ ಪತ ರಾಖಿ ಪರಮೇಶ್ವರ ಉದ್ರಾ ಸಭ ಸಂಸಾರೋ ಸೋಟ ಮಹಲ್ಲಾ ಪಂಚಮಾ ಮೇರಾ ಸತ ಗುರ ರಖವಾಲಾ ਹੋਆ ਧਾਰ ਕਿਰਪਾ ਪ੍ਰਭਾ ਤੇ ਰਾਖਿਆ ਹਰ ਗੋਬਿੰਦ ਨਵਾ ਨਿਰਵਾਰਾ ਤਾਪ ਗਿਆ ਪ੍ਰਭਾ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਫਲ ਪਾਏ ਸਤਿਗੁਰ ਕਹਿ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਅਮਰਾ ਗੁਣ ਆਪ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਤਿਗ ਧਾਰਿਆ ਸੋਟ ਮਹਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਸਾਈ ਆਪਣੇ ਸੇਵਕੀ ਆਪੇ ਰਾਖੈ ਪੂਰਨ ਭਈ ਵਡਾਈ ਪਾਰ ਪੂਰਾ ਮੇਰਾ ਨਾਲ ਗੁਰਪੂਰਾ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਾਓ ਅੰਧ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰਾਖੈ ਜਿਉ ਵਾਰਕ ਪਿਤ ਮਾਤਾ ਸੋਟ ਮਹੱਲਾ ਪੰਜਵਾਂ ਕਰਤੀ ਜਾ ਚੌਪ ਦੇ ਕੇ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਿਸਾ ਚੁਕਾਇਆ ਸਿਖਦਾਰੋ ਨੈ ਪਤਿਆਇਆ ਉਮਰਾ ਵੋ ਆਗੈ ਚੇਰਾ ਮਿਲ ਰਾਜਨ ਰਾਮ ਨਿਵੇਰਾ ਆਵ ਢੂੰਡਣ ਕਤੋਂ ਨਾ ਜਾਏ ਗੋਬਿੰਦ ਭੇਟੇ ਗੁਰ ਗੋਸਾਈ ਰਾਓ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਠੀ ਪੁਕਾਰਾ ਲੱਭਦੇ ਆਪਣੀ ਪਾਈ ਤਾਂ ਕਤ ਆਵੈ ਕਤ ਜਾਏ ਤੈ ਸਾਚ ਨਿਆਏ ਨਿਵੇਰਾ ਉਹਾਂ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤੇ ਆਪ ਛਾਣੈ ਸਰਬ ਤਨ ਕੋ ਰਾਜਾ ਧਿਆਨ ਸਭਦਿਆ ਗਾਜਾ ਤਿਸ ਪੈ ਕਿਆ ਚਤਰਾਈ ਮਿਲ ਨਾਨਕ ਆਪ ਗਵਾਏ ਸੋ

ਸੋ ਸੁਸਾ ਚਲਿਆ ਆਪਣਾ ਹੋਇਓ ਗੁਰ ਮਿਹਰਬਾਨਾ ਅਨੰਦ ਸੁ ਕਲਿਆਣ ਮੰਗਲ ਸਿਉ ਘਰ ਆਏ ਕ੍ਰਿਸ਼ਨ ਰਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਰਨ ਜਾਈ ਸਹਿ ਸਾਹਾਂ ਪਾਤਸ਼ਾਹ ਗੁਰ ਭੇਟ ਮਨੋ ਮਾਹ ਸਗਲ ਪ੍ਰਾਸ਼ਦ ਲਾਥੇ ਮਿਲ ਸਾਧ ਸੰਗਤ ਕਾ ਸਾਤੇ ਗੁਣ ਨਿਦਾਨ ਅਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕਿਨੋ ਮੁਕਤ ਦੁਆਰਾ ਸਭ ਸਿਸਕਰਾ ਜੈਕਾਰਾ ਨਾਨਕ ਪ੍ਰਭ ਮੇਰਾ ਸਾਥੇ ਜਨਮ ਮਰਨ ਭੈ ਲਾਤੇ ਸੋਠ ਮਹਲਾ ਪੰਜਾ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਮਾਰੀ ਕਰ ਇਸ਼ਨਾਨ ਗ੍ਰਹਿ ਆਇਆ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕ੍ਰਿਤ ਕਰੀਐ ਰਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ ਕੋਟ ਜਨਮ ਕੇ ਕਿਲਵਕ ਨਾਸੇ ਹਰ ਚਰਨੀ ਚਤਲਾਏ ਉਹ ਸਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਜੀ ਜਨ ਸਭ ਭਾਏ ਪਵਿੱਤਰਾ ਸਤਿਗੁਰ ਕੀ ਸਤਿ ਸਾਖੀ ਬਿਘਨ ਬਿਨਾਸਨ ਸਾਹਿਬ ਦੁਖਨਾਸਨ ਸਤਿਗੁਰੂ ਨਾਮ ਦ੍ਰਿੜਾਇਆ ਕੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋਟ ਮਹਲਾ ਪੰਜਵਾਂ ਸਾਹਿਬ ਗੁਣੀ ਗਏਰਾ ਕਰ ਲਸਕਰ ਸਭ ਤੇਰਾ

ਉਹ ਸਾਰੀ ਬਲ ਧਨ ਤਕੀਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਜਿਨ ਜਿਨ ਸਾਧਸੰਗ ਪਾਇਆ ਸੋ ਪ੍ਰਵਿਆਪ ਤਰਾਇਆ ਕਰ ਕਿਰਪਾ ਨਾਮ ਰਸਤੀਆ ਕੁਸਲ ਕੀਮ ਸਭ ਤੀਆ ਹੋਏ ਪ੍ਰਭੂ ਸਹਾਈ ਸਾਵਟ ਲਾਗੀ ਭਾਈ ਸਾਹ ਸਾਹਿਬ ਪ੍ਰਭ ਧਿਆਈ ਹਰ ਮੰਗਲ ਨਾਨਕ ਗਾਇਆ ਸੋਠ ਮਹਲਾ ਪੰਜਵਾਂ ਸੁਖ ਸਾਹਿ ਆਨੰਦਾ ਪ੍ਰਭ ਮਿਲਿਓ ਮਨ ਪਾਵੰਦਾ ਪੂਰਾ ਗੁਰ ਕਿਰਪਾ ਧਾਰੀ ਤੰਗਤ ਪਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨੰਤ ਬਿਨ ਰਾਓ ਹਰ ਚਰਨ ਕੀ ਓਟ ਸਤਾਨੀ ਸਭ ਝੁਕੀ ਕਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਰਸ ਕਰਸ ਗੁਣ ਗਾਇਆ ਪ੍ਰਭ ਕਾਟਿਆ ਜਮਕਾ ਪਾਸਾ ਮਨ ਪੂਰਨ ਹੋਈ ਆਸਾ ਜਾਂ ਪੇਕਾ ਤਾਂ ਸੋਈ ਹਰ ਪ੍ਰਭ ਨੇ ਆਵਰਨਾ ਕੋਈ ਕਰ ਕਿਰਪਾ ਪ੍ਰਭ ਰਾਕੇ ਸਭ ਜਨਮ ਜਨਮ ਬੁਕਲਾਤੇ ਨਿਰਭਉ ਨਾਮ ਤੇ ਆਇਆ ਅਟਲ ਸੁਖ ਨਾਨਕ ਪਾਇਆ ਸੋਠ ਮਹਲਾ ਪੰਜਵਾਂ ਟਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਿਵਾਰੇ ਗੁਰਪੁਰਾ ਰਾਕੇ ਸਰਨ ਸੱਚੇ ਕੀ ਤਾ ਕੀ ਪਰਮੇਸ਼ਵਰ ਆਪ ਵਾਰਕ ਵਾਲਾ ਸੰਤ ਸਹਿ ਸੁ ਕਿਨ ਮੈਂ ਉਪਜੈ ਮਨ ਵਸਲਾ ਸੁਖਾਲ ਰਾਓ ਹਰ ਹਰ ਨਾਮ ਦੀ ਉਹ ਦਾਰੂ ਤਨ ਸਗਲਾ ਰੋਗ ਬੇਦਾਰੂ ਆਪਣੀ ਕਿਰਪਾ ਧਾਰੀ ਤਨ ਸਗਲੀ ਬਾਤ ਸਵਾਰੀ ਪ੍ਰਭਨਾ ਬਿਰਧ ਸੁਮਾਰਿਆ ਅਮਰਾ ਗੁਣ ਗੁਣ ਨ ਵਿਚਾਰਿਆ ਗੁਰ ਕਾ ਸ਼ਬਦ ਪੈ ਸਾਕੇ ਤਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗੇ ਰਾਜਾ ਨਾਨਕ ਨਾਮ ਸਤਿ ਸਾਕੇ ਆਪਣੇ ਦਾਸ ਕੀ ਪੈਜ ਰਾਖੀ ਸੋਠ ਮਹਲਾ ਪੰਜਵਾਂ।

ਨਿਧ ਰਾਇ ਸੁਨਾਉ ਦੂਜਾ ਸੋਟ ਮਹਿਲਾ ਪੰਜਵਾਂ ਗਈ ਬਾਉੜ ਬੰਦੀ ਚੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਨਾਮ ਭਰਿਓ ਭਗਤ ਗੋਬਿੰਦ ਕਾ ਰਾਖੋ ਪੈਜ ਤੁਮਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਨਚੀ ਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਰਹੋ ਜਾਸਾ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ ਕਰ ਉਪਦੇ ਝਿੜਕੇ ਬਹੁ ਭਾਤੀ ਬੋੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਵਿਆ ਗਏ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਜਾਣੇ ਤਾਂ ਕਿਸ ਪਾਏ ਅੱਖ ਸੁਣਾਈਏ ਕਹਿਣਾ ਕਥਨਾ ਭੀਜਾ ਗੋਬਿੰਦ ਹਰ ਭਾਵੇ ਪੈਜ ਰਖਾਈਏ ਆਵਰ ਓਟ ਮੈਂ ਸਗਲੀ ਦੇਖੀ ਤੇ ਇੱਕ ਤੇਰੀ ਓਟ ਰਾਈਏ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਆਪ ਕਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਸੋਟ ਮਹਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਨੰਦਾ ਦੁੱਖ ਕਲੇ ਸਭ ਨਟ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦਿਓ ਉਪਦੇਸਾ ਜਪੋ ਜਲ ਭਾਰ ਉਤਾਰਾ ਰਹੋ ਤੂੰ ਐ ਮੰਤਰ ਸੁਣੈ ਪ੍ਰਭ ਤੂੰ ਐ ਸਭ ਕੁਛ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਏ ਜੰਤ ਵਿਚਾਰਾ ਕਿਆ ਗੁਣ ਤੇਰੇ ਅੱਖ ਵਖਾਣੀ ਕੀਮਤ ਕਰਨ ਜਾਈ ਪੇਖ ਪੇਖ ਜੀਵਾ ਪ੍ਰਭ ਆਪਣਾ ਚਰਿਤ ਮੈਂ ਵਡਾਈ ਤਾਰਨ ਗ੍ਰੋਹ ਆ ਪ੍ਰਭ ਸੁਆਮੀ ਪਤ ਮਤ ਕਿੰਨੀ ਪੂਰੀ ਸਦਾ ਸਤਾ ਨਾਨਕ ਬੁਲਾਰੀ ਬਾਛੋ ਸੰਤਾ ਤੂਰੀ ਸੁਟ ਮਹਲਾ ਪੰਜਵਾਂ ਗੁਰਪੁਰਾ ਨਮਸਕਾਰ ਪ੍ਰਭ ਸਭੇ ਕਾ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਸਵਾਰੇ ਆਪਣੇ ਦਾਸ ਕੋ ਪਸਾਈ ਸਗਲ ਮਨੋਰਥ ਕਿੰਨੇ ਕਰਤਾ ਉਣੀ ਬਾਤ ਨ ਕਾਈ ਰਹੋ ਕਰਤਾ ਪੁਰਖਤਾਲ ਦਿਵਾਇਆ ਪਿੱਛੇ ਲੱਗ ਚੱਲੀ ਮਾਇਆ ਤੋਟਣਾ ਕਤੋਂ ਆਵੇ ਮੇਰੇ ਗੁਰ ਮੇਰੇ ਪੂਰੇ ਸਤਿਗੁਰ ਭਾਵੇ ਸਿਮਰ ਸਿਮਰ ਦਇਆ ਲਾ ਸਭ ਜੀ ਪਾਇ ਕਿਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬੰਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਵ ਭਲਾ ਪੁਨ ਪਾਇਆ ਸੋਟ ਮਹਲਾ ਪੰਜਵਾਂ ਕਰਤੀ ਜਾ ਦੋ ਪਦੇ ਕੇ ਓਅੰਕਾਰ ਸਤਿਗੁਰ ਪ੍ਰਸਾਦਿ

ਸਭ ਕੁਸਲ ਖੇਮ ਪ੍ਰਭ ਤਾਰੇ, ਸਹੀ ਸਲਾਮਤ ਸਭ ਤੋਂ ਕੋਈ ਉਭਾਰੇ, ਗੁਰ ਕਾ ਸ਼ਬਦ ਵਿਚਾਰੇ ਰਹਾਉ, ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਪਇਓ ਸਾਥੀ, ਨਾਨਕ ਨਾਮ ਧਿਆਇਆ, ਆਦਿ ਪੁਰਖ ਪ੍ਰਭ ਪਾਇਆ, ਸੋਟ ਮਹਲਾ

ਨਾ ਸਹਿਸਾ ਸਗਲ ਮਿਟਾਇਆ, ਹਰ ਕੇ ਨਾਮ ਕੀ ਵਡਿਆਈ, ਆਠ ਪੈਰ ਗੁਣ ਗਾਏ ਗੁਰਪੁਰੇ ਤੇ ਪਾਈ ਰਾਵ। ਪ੍ਰਭ ਕੀ ਅਕਥ ਕਹਾਣੀ, ਜਨ ਬੋਲਾ ਅੰਮ੍ਰਿਤ ਬਾਣੀ, ਨਾਨਕ ਦਾਸ ਬਕਾਣੀ ਗੁਰਪੁਰੇ ਤੇ ਜਾਣੀ। ਸੋਟ ਮਹੱਲਾ ਪੰਜਵਾਂ, ਆਗਾ ਸੁਖ ਗੁਰ ਦਈਆ, ਪਾਤਸ਼ਾਹ ਕੁਸਲ ਖੇਮ ਗੁਰ ਕੀਆ, ਸਰਮ ਨਿਧਾਨ ਸੁਖ ਪਾਇਆ, ਗੁਰ ਆਪਣਾ ਹਿਰਦਾ ਧਿਆਇਆ, ਆਪਣੇ ਸਤਿਗੁਰ ਕੀ ਵਡਿਆਈ, ਮਨ ਇੱਛੇ ਪਲ ਪਾਏ ਸੰਤੋ, ਦਿਨ ਦਿਨ ਚੜਾ ਸੁਆਏ ਰਾਓ, ਜੀ ਜਨ ਸੇ ਸਭ ਭਾਈ ਦੇ ਆਲਾ, ਪ੍ਰਭ ਆਪਣੇ ਕਰ ਦੀਨੇ, ਸਹਿ ਸੁਪਾਏ ਮਿਲੇ ਗੋਪਾਲਾ, ਨਾਨਕ ਸਾਜਪਤੀ ਨੇ। ਸੋਟ ਮਹੱਲਾ ਪੰਜਵਾਂ, ਗੁਰ ਕਾ ਸਭ ਰਖਵਾਰੇ, ਚੌਕੀ ਚੌਗਿਰਦਾ ਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮੰਡਲ ਮਲ ਪੂਰਨ, ਪੁਰਖ ਵਿਧਾਤਾ ਰਾਓ, ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵਨਾ ਵਰਤੀ ਜਾਸੀ, ਆਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਸੋਟ ਮਹੱਲਾ ਪੰਜਵਾਂ, ਗੁਰ ਆਪਣੇ ਬਲਹਾਰੀ, ਜਿਨ ਪੂਰਨ ਪੈ ਸਵਾਰੀ, ਮਨ ਚਿੰਦਿਆ ਪਲ ਪਾਇਆ, ਪਰ ਆਪਣਾ ਸਦਾ ਧਿਆਇਆ, ਸੰਤੋ ਤਿਸ ਬਿਨ ਆਵਰ ਨ ਕੋਈ, ਕਰਨ ਕਾਰਨ ਪ੍ਰਭ ਸੋਈ ਰਾਓ, ਪ੍ਰਭ ਆਪਣਾ ਵਰਦੀ ਨੇ, ਸਗਲ ਜੀਵ ਵਸਕੀ ਨੇ, ਜਨ ਨਾਨਕ ਨਾਮ ਤੇ ਆਇਆ, ਤਾਂ ਸਗਲੇ ਦੁੱਖ ਮਿਟਾਇਆ। ਸੋਟ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਾਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀ ਨਿਵੇਦਨ, ਸਤਿਗੁਰੇ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਕਰ ਨਾਮ ਤੇ ਰਾਓ, ਜੋ ਮੰਗਾ ਸੋਲੇ ਵੈ, ਪਰ ਆਪਣਾ ਸੰਤਾਂ ਦੇਵੈ, ਔਰ ਗੋਬਿੰਦ ਪ੍ਰਭ ਰੱਖਿਆ, ਜਨ ਨਾਨਕ ਸਾਹਿਬ ਸੁਪਾ ਕਿਆ। ਸੋਟ ਮਹੱਲਾ ਪੰਜਵਾਂ, ਸੋਈ ਕਰਾਏ ਜੋ ਤੁਧ ਭਾਵੈ, ਮੋਹੇ ਸਿਆਣਪ ਕਛੁਨ ਆਵੈ, ਅੰਬਾਰਕ ਤੋ ਸਰਨਾਈ, ਪ੍ਰਭ ਆਪੇ ਪੈ ਜਰਕਾਈ, ਮੇਰਾ ਮਾਤ ਪਿਤਾ ਰਾਜਾ, ਕਰ ਕਿਰਪਾ ਪ੍ਰਤ

ਤੇਰੀ ਸਰਨ ਸੋਠ ਮਹਲਾ ਪੰਜਵਾਂ ਹਰ ਨਾਮ ਹਿਰਦਾ ਪਰੋਇਆ ਸਭ ਕਾਜ ਮਹਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾ ਕੇ ਭਾਗਾ ਮੇਰੇ ਸਾਧ ਸੰਗ ਅਰਥ ਆਇਆ ਆਠ ਪਾਰਾ ਰਾਧੇ ਵਾਰਨ ਮਨ ਚਿੰਦਿਆ ਫੁਲ ਪਾਇਆ ਰਾਵ ਪਰਾ ਪੂਰਬਲਾ ਅੰਕਰ ਜਾ ਗਿਆ ਰਾਮ ਨਾਮ ਮਨ ਲਾ ਗਿਆ ਮੰਤਨ ਹਰ ਦਰਸ ਦੇ ਸਮਾਵੈ ਨਾਨਕ ਦਾ ਸੱਚੇ ਗੁਣ ਗਾਵੈ ਸੋਠ ਮਹਲਾ ਪੰਜਵਾਂ ਗੁਰਮਲ ਪ੍ਰਭ ਚਿਤਾਰਿਆ ਘਰ ਸਭ ਸੁਵਾਰਿਆ ਮੰਦਾ ਕੋ ਨਾ ਆਲਹਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਨ ਸੁਆਮੀ ਜੀ ਜਨ ਸਭਾ ਤਿਸਾ ਕਸੁ ਪ੍ਰਭੁ ਅੰਤਰ ਜਾਮੀ ਰਹੋ ਕਰਤਵ ਸਭ ਸਵਾਰੇ ਪ੍ਰਭ ਆਪਣਾ ਬਿਰ ਸੰਵਾਰੇ ਪਤਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਤ ਗੁਰਬਾਨਾ ਸੋਠ ਮਹਲਾ ਪੰਜਵਾਂ ਪਾਰ ਬ੍ਰਹਮ ਸਾਹ ਸਵਾਰਿਆ ਲੋੜਾ ਗੁਰੂ ਉਭਾਰੇ ਆਨੰਦ ਕਰੋ ਪਿਤ ਮਾਤਾ ਪਰਮੇਸ਼ਵਰ ਜੀ ਕਾ ਦਾਤਾ ਸੁਭ ਚਿੰਤਨ ਦਾਸ ਤੁਮਾਰੇ ਰਾਖੈ ਪੈਸ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਾਵ

ਮਨ ਚਿੰਦਿਆ ਫਲ ਪਾਇਆ ਸੋਟ ਮਾਲਾ ਪੰਜਵਾਂ ਸਦਾ ਸਦਾਰ ਜਾਪੇ ਬਾ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਟਾ ਕਰਾਏ ਵਿਘਨ ਗਏ ਕਰਨਾਏ ਮੇਰਾ ਪ੍ਰਭ ਵਾਸਦਾ ਦਿਆਲਾ ਅਰਦਾਸ ਨੀ ਭਗਤ ਆਪਣੇ ਕੇ ਸਭ ਜੀ ਪਿਆ ਕਿਰਪਾਲ ਰਾਵ ਪ੍ਰਭ ਕਰਨ ਕਾਰਨ ਸਮਰਾਤਾ ਹਰ ਸਿਮਰਤ ਸਭ ਦੁੱਖ ਲਾਤਾ ਆਪਣੀ ਦਾਸ ਕੇ ਸੁਣੀ ਬੇਨਤੀ ਸਭ ਨਾਨਕ ਸੁਖ ਸਬੰਤੀ ਸੋਟ ਮਹੱਲਾ ਪੰਜਵਾਂ ਆਪਣਾ ਗੁਰੂ ਤੇ ਆਏ ਮਿਲ ਕੁਸਲ ਛੇਤੀ ਕਰੇ ਆਏ ਨਾ ਮੈਂ ਕੀ ਵਡਿਆਈ ਤਿਸ ਕੀਮਤ ਕਰ ਨਾ ਜਾਈ ਸੰਤੋ ਹਰ ਹਰ ਹਰਿਆ ਰਾਧੋ ਹਰਿਆ ਰਾਧ ਸਭੋ ਕੁਛ ਪਾਈਏ ਕਰ ਸਗਲੇ ਸਾਧੁ ਰਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਤੇ ਆਇਆ ਤਿੰਨ ਸਭ ਸੁਖਾ ਫਲ ਪਾਇਆ ਸੋਟ ਮਹੱਲਾ ਪੰਜਵਾਂ ਪਰਮੇਸ਼ੁਰ ਦਿੱਤਾ ਬੰਨਾ ਦੁੱਖ ਰੋਹ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖੋ ਆ ਸਭ ਥਾਈ ਪਾਰਬਣ ਪੂਰਨ ਪਰਮੇਸ਼ਰ ਅਵਰਿਆ ਸਭਨੀ ਜਾਇ ਰਾਓ ਧੁਰ ਕੇ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜ ਬਖਾਨਾ ਸੁਰਟ ਮਹਿਲਾ ਪੰਜਵਾਂ ਐਥੈ ਓਥੈ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸਭ ਸੁਭ ਪਾਕੇ ਗੁਰ ਕੇ ਚਰਨ ਉੱਪਰ ਵਲ ਜਾਈ ਦਿਨ ਸਿਰਾਂ ਸਾਹ ਸਾ ਸੰਭਾਲੇ ਪੂਰਨ ਸਭਨੀ ਤਾਈ ਰਾਵ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਭਾਈ ਨਾਨਕ ਪ੍ਰਭ ਸਰਨਾਈ ਸੋਟ ਮਹਿਲਾ ਪੰਜਵਾਂ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈ ਜਾ ਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛੇ ਸੋਈ ਫਲ ਪਾਵੇ ਬਿਰਤੀ ਆਸਨ ਜਾਇ ਰਾਵ ਕਿਰਪਾ ਕਰੇ ਜਿਸ ਪ੍ਰਣ ਪ੍ਰਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤਾ ਕਾ ਮਨ ਲੀਨਾ ਪਾਰ ਬ੍ਰਹਮਣ ਪਾਵੇ ਆਠ ਪੈਰ ਹਰ ਕਾ ਜਸ ਰਵਣਾ ਵਿਕਟ ਗੋਰੀ ਲਾਤੀ ਸੰਗ ਮਿਲਾ ਲਿਆ ਮੇਰਾ ਕਰਤਾ ਸੰਤ ਸਾਧ ਭੇ ਸਾਥੀ ਕਰ ਗਲੀ ਨੇ ਸਰਬਸ ਦੀਨੇ ਆਪ ਆਪ ਮਿਲਾਇਆ ਕੌਣ ਆਨ ਸਰਬ ਤੋਂ ਪੂਰਨ ਪੂਰਾ ਸਤਿਗੁਰ ਪਾਇਆ ਸੋਟ ਮਾਲਾ ਪੰਜਵਾਂ ਗਰੀਬੀ ਗਦਾ ਮਾਰੀ ਕੰਨਾ ਸਲ ਰਿਨ ਸਾਰੀ ਸਾਗਾ ਕੋ ਨਾ ਟਿਕਾ ਬੇਕਾਰੀ ਗੁਰਪੂਰੇ ਗਲ ਸਾਰੀ ਹਰ ਨਾਮ ਸੰਤਨ ਕੀ ਓਟਾ ਜੋ ਸਿਮਰਾ ਤਿਸ ਕੀ ਗਤ ਹੋਵੇ ਉਧਰੇ ਸਗਲੇ ਕੋਟਾ ਰਾਉ ਸੰਤ ਸੰਗ ਜਸ ਗਾਇਆ ਪੂਰਨ ਹਰਤਨ ਪਾਇਆ ਕੋ ਨਾਨਕ ਮਿਟਾਇਆ ਸਭ

ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੁਰਾ ਕਿਰਪਾ ਕਰ ਦਿਨੀ ਬਿਰਲਾ ਕਿਨਵੀ ਜਾਤੀ ਰਾਓ ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਵ ਲਿਖਿਆ ਪਾਇਆ ਸੋਰਟ ਮਹੱਲਾ ਪੰਜਵਾਂ ਗੁਰਪੁਰਾਇਆ ਰਾਧੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਤੂਰੇ ਸੰਤੋ ਰਾਮ ਜਪ ਸੁਖ ਪਾਇਆ ਸੰਤਿਆ ਸਥਾਨ ਵਸੇ ਸੁਖ ਸਹਿਜੇ ਸਗਲੇ ਦੁੱਖ ਮਿਟਾਰਾਓ ਗੁਰਪੁਰੇ ਕੀ ਬਾਣੀ ਪਾਰ ਬ੍ਰਹਮਨ ਭਾਣੀ ਨਾਨਕ ਦਾਸ ਬਖਾਣੀ ਨਿਰਮਲ ਕਥ ਕਾਣੀ ਸੋਟ ਮਹੱਲਾ ਪੰਜਵਾਂ ਭੁੱਖੇ ਕਾਵਤ ਲਾਜ ਨਾ ਤਿਉਂ ਅਰਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉਂ ਲਕਾਈਐ ਜਿਤ ਸਿਮਰਨ ਦਰਗਹਿ ਮੁਖ ਉਜਲ ਸਰਸਾ ਸੁਖ ਪਾਈ ਰਾਵ ਜਿਉਂ ਕਾਮੀ ਕਾਮ ਲੋਹਾਗਾ ਤਿਉਂ ਅਰਦਾਸ ਹਰ ਸਸ ਭਾਵੈ ਜਿਉਂ ਮਾਤਾ ਬਾਲ ਲਪਟਾਵੈ ਤਿਉਂ ਗਿਆਨੀ ਨਾਮ ਕਮਾਵੈ ਗੁਰਪੁਰੇ ਤੇ ਪਾਵੈ ਜਨ ਨਾਨਕ ਨਾਮ ਤੇ ਆਵੈ ਸੋਟ ਮਹਿਲਾ ਪੰਜਵਾਂ ਸੁਖ ਸਾਂਦ ਘਰ ਆਇਆ ਨਿੰਦਕੈ ਮੁਖ ਛਾਇਆ ਪੂਰਾ ਗੁਰ ਪਹਿਰਾਇਆ ਬਿਨਸੇ ਦੁੱਖ ਸਵਾਇਆ ਸੰਤੋ ਸਾਚੇ ਕੀ ਵਡਿਆਈ ਜਿਨੇ ਆਚਰਜ ਸੋ ਬਣਾਈ ਰਾਓ ਬੋਲੇ ਸਾਹਿਬ ਕਹਿ ਪਾਣੇ ਦਸ ਬਾਣੀ ਬ੍ਰਹਮ ਕਾਣੇ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬੰਤ ਮਨਾਈ ਸੋਟ ਮਹਲਾ ਪੰਜਵਾਂ ਪ੍ਰਭ ਆਪਣਾ ਹਿਰਦੇ ਧਿਆਏ ਘਰ ਸਹੀ ਸਲਾਮਤ ਆਏ ਸੰਤੋਖ ਪਿਆ ਸੰਸਾਰੇ ਗੁਰਪੁਰਾ ਲੈ ਤਾਰੇ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੇ ਗੰਤ ਨਾ ਗਣੀ ਰਾਖੇ ਬਾਲ ਗੋਪਾਲ ਰਾਓ ਹਰ ਨਾਮ ਹਿਰਦਾ ਉਰ ਧਾਰੇ ਤਿੰਨ ਸਭੇ ਤੁਕ ਸਵਾਰੇ ਗੁਰਪੁਰੈ ਤੁਸਤੀਆ ਫਿਰ ਨਾਨਕ ਦੁੱਖ ਨਤੀਆ ਸੋਟ ਮਹਿਲਾ ਪੰਜਵਾਂ ਹਰ ਮੰਤਨ ਵਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਗੁਰਪੁਰੇ ਕੀ ਵਡਿਆਈ ਤਾਂ ਕੀ ਕੀਮਤ ਕਈ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਵੈ ਜਿਸ ਨੂੰ ਵਕਤ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਾਓ ਤੂੰ ਭਾਰੋ ਸਵਾਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਛਾਈ ਸੋਟ ਮਹਿਲਾ ਪੰਜਵਾਂ ਆ ਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬੰਤ ਬਣਾਈ ਫਿਰ ਡੋਲਤ ਕਤ ਬਣਾਈ ਸੱਚ ਸਭ ਸਿਮਨ ਮਾਨਿਆ ਔਰ ਸਭ ਨਿਰੰਤਰ ਜਾਨ ਰਾਓ ਸਭ ਜੀ ਤੇਰੇ ਦਇਆਲ ਆਪਣੇ ਭਗਤ ਕਰਿਆ ਪ੍ਰਤਪਾਲਾ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸੋਟ ਮਹਿਲਾ ਪੰਜਵਾਂ ਨਾਲ ਨਾਰਾਇਣ ਮੇਰਾ ਜਮ ਦੂਤ ਨਾ ਆਵੈ ਨੇਰੈ ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸਤ ਸਾਖੈ ਗੁਰਪੁਰੈ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸਮਤ ਦੇਤੀ ਰਾਉ ਪ੍ਰਭ ਸਗਲੇ ਤਾਨ ਵਸਾਏ ਸੁਖ ਸ਼ਾਂਤ ਪੁਰੇ ਆਏ ਨਾਨਕ ਪ੍ਰਭ ਸਰਨਾਏ ਦਿਨ ਸਗਲੇ ਰੋਗ ਮਿਟਾਏ ਸੋਟ ਮਹਿਲਾ ਪੰਜਵਾਂ ਸਰਬ ਸੁਖਾ ਕਾ ਦਾਤਾ ਸਤਿਗੁਰ ਤਾਕੀ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ ਦੁੱਖ ਗਇਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੁਰੇ ਕੀ ਸਰਨਾਇ ਰਾਤ ਸਹਿ ਪ੍ਰਭ ਜਿਸ ਤੋਂ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਾਹ ਲਿਵਲਾਈ ਸੋ ਰਠ ਮਹਲਾ ਪੰਜਵਾਂ ਕਰਨ ਕਰਾਵ ਨਾਰਾਂਤਰ ਜਾਮੀ ਜਨ ਆਪਣੇ ਕੀ ਰਾਖੈ ਜੈ ਜੈ ਕਾਰ ਹੋਤ ਜਗ ਪੀਤਰ ਸਬਦ ਗੁਰੂ ਰਸ ਛਾਕੈ ਪ੍ਰਭ ਜੀ ਤੇਰੀ ਓਟ ਗੁਸਾਈ ਤੋ ਸਮਰਥ ਸਰਨ ਕਾ ਦਾਤਾ ਆਠ ਪੈਰ ਤੁਮ ਤਿਆਈ ਰਾਓ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ਸਤਿਗੁਰ ਚਰਨ ਲੱਗੇ ਪਉ ਮਿਟਿਆ ਹਰ ਗੁਣ ਗਾਏ ਮਨ ਮਾਹੀ ਸੁਖ ਸਾਇਆ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ ਜਿਨ ਘਰ ਆਏ ਸੋ ਵਸੇ ਤੀ ਪੂਰਨ ਹੋਈ ਆਸਾ ਪੂਰਾ ਗੁਰਪੁਰੀ ਮਤ ਜਾ ਕੀ ਪੂਰਨ ਪ੍ਰਭ ਕੇ ਕੰਮ ਗੁਰ ਚਰਨੀ ਲਾਗ ਤਰੇ ਪਵ ਸਾਗਰ ਜਪ ਨਾਨਕ ਹਰ ਹਰ ਨਾਮਾ ਸੋਟ ਮਹਿਲਾ ਪੰਜਵਾਂ ਪਇਓ ਕਿਰਪਾਲ ਦੀਨ ਦੁੱਖ ਭੰਜਨ ਆਪੇ ਸਭ ਤਾਟੀ ਖਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੁਰਾ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਤਿਆਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਆ ਰਾਓ ਜੀ ਜੰਤ ਜਾ ਕੇ ਸਭ ਕੀਨੇ ਪ੍ਰਭੂ ਚਾਹ ਅਗਮ ਪਾਰਾ ਸਾਧਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਪੇ ਦਰਬਾਰਾ ਸੋਟ ਮਹਿਲਾ ਪੰਜਵਾਂ
ਸਿਮਰੋ ਆਪਣਾ ਸਾਈਂ ਦਿਨ ਸਰਨ ਸਤਿਆ ਯਾਦ ਜਿਨ ਰਾਖੇ ਹਰ ਨਾਮਾ ਰਾਚਾ ਕੇ ਆਪਣੇ ਗੁਰੂ ਪਰ ਕੁਰਬਾਨ ਭਾਈ ਕਿਰਪਾਲ ਪੂਰਨ ਪ੍ਰਭਦਾ ਤੇ ਜੀ ਹੋਏ ਮਿਹਰਬਾਨ ਰਾਓ ਨਾਨਕ ਜਨ ਸਰਨ ਆਏ ਜਿਨ ਪੂਰਨ ਪੈਜ ਰਖਾਏ ਸਗਲੇ ਦੁੱਖ ਮਿਟਾਈ ਸੁਖ ਪੁੰਚੋ ਮੇਰੇ ਭਾਈ ਸੁਰਟ ਮਹੱਲਾ ਪੰਜਵਾਂ ਸੁਣੋ ਬੇਨੰਤੀ ਠਾਕੁਰ ਮੇਰੇ ਜੇ ਜੰਤਰ ਧਾਰੇ ਰਾਗ ਪੈਜ ਨਾਮ ਆਪਣੇ ਕੀ ਕਰਨ ਕਰਾ ਨੁਾਰੇ ਪ੍ਰਭ ਜੀਓ ਕਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਤਾਰੇ ਰਾਹ ਸੁਣੀ ਪੁਗਾ ਸਮਰਾ ਸੋਮੀ ਬੰਧਨ ਕਾਠ ਸਵਾਰੇ ਪੈ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਾਰੇ ਸੋਟ ਮਾਲਾ ਪੰਜਵਾਂ ਜੀ ਜਨ ਸਭ ਅਸਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕਿਉ ਪ੍ਰਭ ਆਪਣੇ ਭਾਵ ਨਿਤ ਪਾਰ ਉਤਾਰੇ ਸੰਤਨ ਕੇ ਕਾਰ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਤ ਪੂਰਨ ਕਸਮ ਮਾਰੇ ਰਾਓ ਆਓ ਬੈਠ ਆਦਰ ਸਭ ਤਾਈ ਉਹਨਾਂ ਕਤੋਂ ਬਾਤਾ ਪਗ ਸਿਰ ਪਾਉ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ।

0: ਜਾਂ ਪਰਿਉ ਡੋਲੈ ਮੁਖ ਪਸਾਰੇ ਮੀਤ ਆਜ ਕਾਲ ਪੁਨ ਤੋਹੇ ਗ੍ਰਸ ਹੈ ਸਮਝ ਰਾਖੋ ਚੀਤ ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ ਸੋਟ ਮਹਿਲਾ ਨੌਵਾਂ ਮਨ ਕੀ ਮਾਨੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਛੋਟੀ ਕਾਲ ਗਹੀ ਰਾਉ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਲ ਮਿਥਿਆ ਜਾਣੂ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗਹਾਰਿਓ
1: ਮਾਨਸ ਦੇਹੇ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਸੋਰਠ ਮਹਲਾ ਨਾਵਾ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕੋ ਤਾਹਿਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾਪ ਬੰਧਾਇਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜ ਤੋ ਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸੋਰਠ ਮਹਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਧਰੀ ਤਾ ਕੋ ਜਾਸੋ ਉਰਤਾਰੋ ਰਹਾਉ ਅਟਲ ਭਇਓ ਧਰੁਵ ਜਾ ਕੈ ਸਿਮਰਨ ਅਰ ਨਿਰਭਉ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾ ਲੋ ਬਰਨੋ ਰਾਮ ਕਹਿਤ ਬੰਧਨ ਤੇਹ ਤੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ ਸੋਰਠ ਮਹਲਾ ਨਾਵਾ ਪ੍ਰਾਣੀ ਕੌਣ ਪਾਉ ਕਰੈ ਜਾ ਤੇ ਭਗਤ ਰਾਮ ਕੀ ਪਾਵੈ ਜਮ ਕੋ ਤ੍ਰਾਸ ਹਰੈ ਰਹਾਉ ਕੌਣ ਕਰਮ ਵਿਦਿਆ ਕਹੁ ਕੈਸੀ ਧਰਮ ਕੌਣ ਫੁਨ ਕਰਈ ਕੌਣ ਨਾਮ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਾਈ ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹਿ ਜਪੈ ਗਤ ਪਾਵੈ ਔਰ ਧਰਮ ਤਾ ਕੈ ਸਮਨਾਹਨ ਇਹ ਬਿਦ ਬੇਦ ਬਿਤਾਵੈ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਸੋ ਤੁਮ ਹੀ ਮਹਿ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਸੋਰਠ ਮਹਲਾ ਨਾਵਾ ਮਾਈ ਮਹਿ ਕਿਹ ਬਿਦ ਲਖੋ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਰਜਾਈ ਰਹਾਉ ਸਗਲ ਜਨਮ ਭਰਮ ਹੀ ਭਰਮ ਖੋਇਓ ਨਹਿ ਅਸਥਿਰ ਮਤ ਪਾਈ ਵਿਖਿਆ ਸਖਤ ਰਹਿਓ ਨਿਸਬਾਸੁਰ ਨਹਿ ਛੂਟੀ ਅਦਮਾਈ ਸਾਧ ਸੰਗ ਕਬਹੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋ ਗੋਨਾ ਰਾਖ ਲੇਹੋ ਸਰਣਾਈ ਸੋਰਠ ਮਹਲਾ ਨਾਵਾ ਮਾਈ ਮਨ ਮੇਰੋ ਬਸ ਨਾਹੇ ਨਿਸਬਾਸੁਰ ਵਿਖਿਅਨ ਕਉ ਧਾਵਤ ਕਿਹ ਬਿਦਰੋ ਕਉ ਤਾਹੇ ਰਹਾਉ ਵੇਦ ਪੁਰਾਣ ਸਿਮ੍ਰਿਤ ਕੇ ਮਤ ਸੋਨਾ ਨਿਮਖ ਨਹੀ ਏ ਬਸਾਵੈ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ ਮਦ ਮਾਇਆ ਕੈ ਭਇਓ ਬਾਵਰੋ ਸੂਜਿਤ ਨਹਿ ਕਛ ਗਿਆਨਾ ਘਟ ਹੀ ਭੀਤਰ ਸਬਦ ਨਿਰਬਸਤ ਨਿਰੰਜਨ ਤਾ ਕੋ ਮਰਮ ਨ ਜਾਨਾ ਜਬ ਹੀ ਸਰਨ ਸਾਧਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮਕੀ ਫਾਸੀ ਸੋਰਠ ਮਹਲਾ ਨਾਵਾ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸੁਤ ਲਗਤ ਨਾ ਬਾਰ ਰਹਾਉ ਬਾਰੂ ਭੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾ ਗਵਾਰ ਅਜਹੋ ਸਮਝ ਕਛ ਬਿਗਰਿਓ ਨਾਹਿਨ ਭਜ ਲੇ ਨਾਮ ਮੁਰਾਰ ਕਹੁ ਨਾਨਕ ਨਿਜ ਮਤ ਸਾਧਨ ਕਉ ਭਾਖਿਓ ਤੋਹੇ ਪੁਕਾਰ ਸੋਰਠ ਮਹਲਾ ਨਾਵਾ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣਾ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ ਰਹਾਓ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ, ਜਬ ਹੀ ਨਿਰ ਧਨ ਦੇਖਿਓ ਨਰ ਕਉ, ਸੰਗ ਛਾੜ ਸਭ ਭਾਗੇ। ਕਹੋ ਕਹਾ ਇਆ ਮਨ ਬੌਰੇ ਕਉ, ਇਨ ਸਿਉ ਨੇਹੋ ਲਗਾਇਓ, ਦੀਨਾ ਨਾ ਸਗਲ ਸਕਲ ਭੈ ਭੰਜਨ, ਜਸ ਤਾ ਕੋ ਬਿਸਰਾਇਓ। ਸਵਾਨ ਪੂਛ ਜੋ ਭਇਓ ਨਾ ਸੂਧੋ, ਬਹੁਤ ਜਨਮ ਮੈਂ ਕੀਨੋ, ਬਹੁਤ ਯਤਨ ਮੈਂ ਕੀਨੋ, ਨਾਨਕ ਲਾਜ ਬਿਰਧ ਕੀ ਰੱਖੋ, ਨਾਮ ਤੁਹਾਰੋ ਲੀਨੋ। ਸੋਰਠ ਮਹਲਾ ਨਾਵਾ, ਮਨ ਰੇ ਗਹਿਓ ਨ ਗੁਰ ਉਪਦੇਸ, ਕਹਾ ਭਇਓ ਜੋ ਮੂਡ ਮੁਡਾਇਓ, ਭਗਵੋ ਕੀਨੋ ਭੇਸ ਰਹਾਓ। ਸਾਚ ਛਾੜ ਕੈ ਝੂਠਾ ਹੈ ਲਾਗਿਓ, ਜਨਮ ਕਾਰਥ ਖੋਇਓ, ਕਰ ਪ੍ਰਪੰਚ ਉਦਰ ਨਿਜ ਪੋਖਿਓ, ਪਸ ਕੀ ਨਿਆਈ ਸੋਇਓ। ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹਾਥ ਬੇਕਾਨਾ, ਉਰਜ ਰਹਿਓ ਬਿਖਿਆ ਸੰਗ ਬੌਰਾ, ਨਾਮ ਰਤਨ ਬਿਸਰਾਨਾ। ਰਹਿਓ ਚੇਤ ਨਾ ਚੇਤਿਓ ਗੋਬਿੰਦ, ਬਿਰਥਾ ਉਧ ਸਿਰਾਨੀ, ਕਹੋ ਨਾਨਕ ਹਰ ਬਿਰਧ ਪਛਾਨੋ, ਭੂਲੇ ਸਦਾ ਪ੍ਰਾਨੀ। ਸੋਰਠ ਮਹਲਾ ਨਾਵਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾ ਕੈ, ਕੰਚਨ ਮਾਟੀ ਮਾਨੈ ਰਹਾਓ। ਨਹ ਨਿੰਦਿਆ ਨਹ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜਿਹੇ ਪਰਸੈ ਨਾਹਨ, ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹੇ ਨਰ ਕਉ ਕੀਨੀ, ਤੇਹੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਸੋਰਠ ਮਹਲਾ ਨਾਵਾ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ ਰਹਾਉ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰਾ, ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰਾ। ਘਰ ਕੀ ਨਾਰ ਬਹੁਤ ਹਿਤ ਜਾ ਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਬਿਧ ਕੋ ਵਿਵਹਾਰ ਬਣਿਓ ਹੈ, ਜਾ ਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ। ਸੋਰਠ ਮਹਲਾ ਪਹਿਲਾ, ਘਰ ਪਹਿਲਾ ਅਸ਼ਟਪਦੀਆ ਚੌਤੁਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਘਰ ਭੀਤਰ ਘਰ ਗੁਰੂ ਦੇਖਾਇਆ, ਸਹਿਜ ਰਤੇ ਮਨ ਪਹਾਈ, ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵ ਹੈ ਮਤ ਸਾਈ। ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਬੇਧਿਆ ਮੇਰੀ ਮਾਈ, ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉ ਲਿਵਲਾਈ ਰਹਾਉ। ਅਸੰਖ ਬੈਰਾਗੀ ਕਹਿ ਬੈਰਾਗ, ਸੋ ਬੈਰਾਗੀ ਜੇ ਖਸਮੈ ਭਾਵੈ, ਹਿਰਦੈ ਸ਼ਬਦ ਸਦਾ ਭੈ ਰਚਿਆ, ਗੁਰ ਕੀ ਕਾਰ ਕਮਾਵੈ। ਏਕੋ ਚੇਤਾ ਮਨੁਆ ਨਾ ਡੋਲੈ, ਧਾਵਤ ਵਰਜ ਰਹਾਵੈ, ਸਹਿਜੇ ਮਾਤਾ ਸਦਾ ਰੰਗ ਰਾਤਾ, ਸਾਚੇ ਕੇ ਗੁਣ ਗਾਵੈ, ਮਨੁਆ ਪਾਉਣ ਬਿੰਦ ਸੁਖਵਾਸੀ, ਨਾਮ ਵਸੈ ਸੁਖ ਭਾਈ। ਜੇਹ ਬਾ ਨੇਤਰ ਸੋਤਰ ਸੱਚ ਰਾਤੇ, ਜਲ ਬੂਜੀ ਤੁਝ ਹੈ ਬੁਝਾਈ, ਆਸ ਨਿਰਾਸ ਰਹਿ ਬੈਰਾਗੀ ਨਿਜ ਕਰ ਤਾੜੀ ਲਾਈ। ਭਿਖਿਆ ਨਾਮ ਰੱਜੇ ਸੰਤੋਖੀ, ਅੰਮ੍ਰਿਤ ਸਹਿਜ ਪਿਆਈ, ਦੁਬਧਾ ਵਿੱਚ ਬੈਰਾਗ ਨ ਹੋਵੀ, ਜਬ ਲਗ ਦੂਜੀ ਰਾਈ। ਸਭ ਜਗ ਤੇਰਾ ਤੂੰ ਏਕੋ ਦਾਤਾ, ਵਰਨਾ ਦੂਜਾ ਭਾਈ, ਮਨਮੁਖ ਜੰਤ ਦੁੱਖ ਸਦਾ ਨਿਵਾਸੀ, ਗੁਰਮੁਖ ਦੇ ਵਡਿਆਈ। ਅਪਰ ਅਪਾਰ ਗਮ ਅਗੋਚਰ, ਕਹਿਣਾ ਕੀਮ ਨ ਪਾਈ, ਸੁਨ ਸਮਾਧ ਮਹਾ ਪਰਮਾਰਥ, ਤੀਨ ਭਵਨ ਪਤਨਾਮੰ, ਮਸਤਕ ਲੇਖ ਜੀਆ ਜਗ ਜੋਨੀ, ਸਿਰ ਸਿਰ ਲੇਖ ਸਹਾਮੰ, ਕਰਮ ਸੁਕਰਮ ਕਰਾਏ ਆਪੇ, ਆਪੇ ਭਗਤ ਦਰੇੜਾਮੰ, ਮਾਨੇ ਮੁਖ ਜੂਠ ਲਹਿ ਪਹਿਮਾਨੰ, ਆਪੇ ਗਿਆਨ ਅਗਾਮੰ। ਜਿਨ ਚਾਖਿਆ ਸੇਈ ਸਾਧ ਜਾਣਨ ਜਉ ਗੁੰਗੇ ਮਿਠਿਆਈ ਅਕਥੈ ਕਾ ਕਿਆ ਕਥੀਐ ਭਾਈ ਚਲੋ ਸਦਾ ਰਜਾਈ ਗੁਰਦਾਤਾ ਮੇਲੇ ਤਾ ਮਤ ਹੋਵੈ ਨਿਗੁਰੇ ਮਤ ਨਾ ਕਾਈ ਜੋ ਚਲਾਏ ਤਿਉ ਚਲੈ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਪਾਰਾ ਜਿਤ ਤੁਧ ਲਾਏ ਤੇ ਹਾ ਫਲ ਪਾਇਆ ਤੂੰ ਹੁਕਮ ਚਲਾ ਮਣਹਾਰਾ ਸੇਵਾ ਕਰੀ ਜੇ ਕਿਛ ਹੋਵੈ ਆਪਣਾ ਜੀਉ ਪਿੰਡ ਤੁਮਾਰਾ ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮਹਿ ਗਿਆਨ ਧਿਆਨ ਨਾਮ ਮਨ ਭਾਵੈ ਕਹ ਕਹਾਵੈ ਤੱਤੋ ਤੱਤ ਵਖਾਨੰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦਾ ਜਗ ਬੌਰਾਨੰ ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸਹਿ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੈ ਖੜੋ ਭਾਈ ਕਰਮ ਕਰਹੋ ਸੰਸਾਰੀ ਪਾਖੰਡ ਮੈਲ ਨਾ ਚੂਕਈ ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਪਹਾਰੀ ਦੁਰਮਤ ਘਣੀ ਵਿਗੂਤੀ ਭਾਈ ਦੂਜਾ ਭਾਈ ਖੁਆਈ ਬਿਨ ਸਤਿਗੁਰ ਨਾਮ ਨ ਪਾਈਐ ਭਾਈ ਬਿਨ ਨਾਮੈ ਭਰਮ ਨ ਜਾਈ ਸਤਿਗੁਰ ਸੇਵੇ ਤਾ ਸੁਖ ਪਾਏ ਭਾਈ ਆਮਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਜੈ ਭਾਈ ਗੁਰ ਬਿਨ ਮਗਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਕੂੜ ਬੋਲ ਬਿਖ ਖਾਈ ਪੰਡਿਤ ਦਹੀਂ ਵਿਲੋਈਐ ਭਾਈ ਵਿੱਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਇਹਾ ਵੱਥ ਗੁਰ ਬਿਨ ਭਰਮ ਵਿਗੂਚੀ ਐ ਭਾਈ ਘਟ ਘਟ ਦਿਓ ਅਲੱਖ ਇਹੋ ਜਗ ਤਾਗੋ ਸੂਤ ਕੋ ਭਾਈ ਦਹਿ ਦਿਸ ਬਾਧੋ ਮਾਏ ਬਿਨ ਗੁਰਗਾਂਠ ਨਾ ਛੂਟੈ ਭਾਈ ਥਾਕੇ ਕਰਮ ਕਮਾਏ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਮਰਨਾ ਸੱਚ ਲੇਖ ਮੱਜਨ ਦਾਨ ਚੰਗਿਆਈਆਂ ਭਾਈ ਦਰਗਹਿ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਦ੍ਰਿੜਾਹਿਆ ਭਾਈ ਮਨ ਵਸਿਆ ਚੂਕਾ ਭੇਖ ਇਹੋ ਤਨ ਹਾਟ ਸਰਾਫ ਕੋ ਭਾਈ ਵੱਖਰ ਨਾਮ ਅਪਾਰ ਇਹੋ ਵੱਖਰ ਵਾਪਾਰੀ ਸੋ ਦ੍ਰਿੜਾ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਾਪਾਰੀ ਨਾਨਕ ਭਾਈ ਮੇਲ ਕਰੇ ਵਾਪਾਰ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਭੀ ਤੂੰ ਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹਾ ਵਿਣ ਬੋਹਿਤ ਭੈ ਡੁੱਬੀਐ ਪਿਆਰੇ ਕੰਧੀ ਪਾਏ ਕਹਾਹਾ ਰਹਾਓ ਸਾਲਾ ਹੀ ਸਾਲਾਹਣਾ ਪਿਆਰੇ ਦੂਜਾ ਵਰਨਾ ਕੋਏ ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪ੍ਰਵਾਨਾ ਸਾਚਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਮਣਾ ਪਿਆਰੇ ਹੁਕਮੀ ਹੁਕਮ ਪਛਾਣ ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਦਰ ਮਝਾਰ ਹੁਕਮੈ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਭਾਰ ਗੁਰਮੁਖ ਦਰਗਹਿ ਜਾਣੀਐ ਪਿਆਰੇ ਚੱਲੈ ਕਾਰਜ ਸਾਰ ਹੁਕਮੈ ਅੰਦਰ ਆਇਆ ਪਿਆਰੇ ਹੁਕਮੇ ਜਾਂਦੋ ਜਾਏ ਹੁਕਮੇ ਬੰਨ ਚਲਾਈਐ ਪਿਆਰੇ ਮਨਮੁਖ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਐ ਪਿਆਰੇ ਹੁਕਮੇ ਸ਼ਬਦ ਪਛਾਣੀਐ ਪਿਆਰੇ ਅਵਗੁਣ ਮੁੱਠੀ ਰੋਏ ਹੁਕਮੇ ਸ਼ਬਦ ਪਛਾਣੀਐ ਪਿਆਰੇ ਦਰਗਹਿ ਪੈਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹੁਕਮੇ ਹਉਮੈ ਦੋਏ हुक्मे भवै पवाई है प्यारे अवगुण मुठी रोए हुक्म संजापै साह का प्यारे सच मिलै वडियाई होए आखण औखा आखीऐ प्यारे क्यों सुनीऐ सच नाओ जिनी सोसा लाहिया प्यारे हो तिन बलिहारा जाओ नाओ मिला संतोखियां प्यारे नदरी मेल मिला ओ काया कागद जे थी है प्यारे मन मसवाणी धार ललता लेखना सच की प्यारे हर गुण लिखो विचार धन लेखारी नानका प्यारे साच लिखै और धार सोरठ महला पहला पहला दुतकी तू गुण दातो निर्मल पहाई निर्मल ना मन होए हम अपराधी निर्गुणे पाई तुझी ते गुण सोए मेरे प्रीतमा तू करता कर वेख मेरे प्रीतमा तू करता कर वेख हा हा हो पापी पा खंडिया पाई मंत्र नाम विशेख रहाओ बेख माया चित मोहया भाई चतुराई पत खोए चित मैं ठाकुर सच वसै भाई जे गुर ज्ञान समोए रूड़ो रूड़ो आखिए भाई रूड़ो लाल चलूल जे मन हर स्यो बैरागी है भाई दर घर साच अपूल पाताली आकाश तू भाई घर घर तू गुण ज्ञान गुर मिलिया सुख पाया भाई चूका मनहो गुमान जल मल काया मांझी है भाई पी मैला तन होए।

ਪਾਏ ਬਿਰਹ ਬੇਦੀ ਸੱਚ ਵਸੀ ਭਾਈ ਅਧਿਕ ਰਹੀ ਹਰ ਨਾਇ ਸਭ ਕੋ ਆਖਾ ਆਪਣਾ ਭਾਈ ਗੁਰ ਤੇ ਬੁੱਝਾ ਸੁਜਾਨ ਜੋ ਬੀਦੇ ਸੇ ਉਬਰੇ ਭਾਈ ਸਭ ਸੱਚਾ ਨਿਸ਼ਾਨ।

நானக்கம் மேலன சுபாய். ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆ ਪ੍ਰਹਿਲਾਦ ਜਨ ਤੁਦਰਾ ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਓ ਹਰਨਾਖ ਸੁਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਰਹਾਉ ਭਗਤਾਂ ਨੋ ਜਮ ਜੋਹੇ ਨਾ ਸਾਕਾ ਕਾਲ ਨਾ ਨੇੜਾ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਮਨਮੁਖਾ ਨੋ ਪ੍ਰਤੀਤ ਨਾ ਵੀ ਅੰਤਰ ਲੋਭ ਸੁਆਓ ਗੁਰਮੁਖ ਹਿਰਦਾ ਸ਼ਬਦ ਨਾ ਭੇਦਿਓ ਹਰ ਨਾਮ ਨ ਲਾਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਲਾਓ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ ਹਉਮੈ ਮਾਰ ਮਨਸਾ ਮਨ ਹੈ ਸੁਮਾਣੀ ਗੁਰ ਕੈ ਸ਼ਬਦ ਪਛਾਤਾ ਚਿੰਤ ਕੰਮ ਕਰਹਿ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸੁਵਾਰਨ ਹਾਰਾ ਉਹਨਾਂ ਕੀ ਰੀਸ ਕਰੇ ਸੋ ਵਿਗੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇ ਵੇਖਣੈ ਨ ਪਾਇਆ ਮਨਮੁਖ ਭੌਕ ਮੋਏ ਬਿਲਲਾਈ ਆਵਹਿ ਜਾਵਹਿ ਠੌਰ ਨ ਪਾਵੈ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਿਜੇ ਸਾਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ ਜੇ ਅਨੇਕ ਕਰਮ ਕਰੈ ਅਧਕਾਈ ਵੇਦ ਪੜ੍ਹਹਿ ਤੈ ਵਾਦ ਵਖਾਣ ਹੈ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੂਟੈ ਹੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚਾ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿਨ ਕੈ ਸਤਿਬਲਿਹਾਰਾ ਜਿਨ ਹਰ ਹਰ ਆਖਿਆ ਉਰ ਧਾਰਾ ਸੋਰਠ ਮਹੱਲਾ ਤੀਜਾ ਦੋ ਤੁਕੀ ਇੰਨੇ ਗੁਣਿਆ ਨੋ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਭਾਈ ਪੂਰਾ ਸਤਿਗੁਰ ਲਏ ਰਲਾਏ ਰਹਾਉ ਕੌਣ ਕੌਣ ਅਪਰਾਧੀ ਬਖਸ਼ੇ ਅਨ ਪਿਆਰੇ ਸਾਚਾ ਸ਼ਬਦ ਵਿਚਾਰ ਭਉ ਜਲ ਪਾਰੋ ਤਾਰੇ ਅਨ ਭਾਈ ਸਤਿਗੁਰ ਬੇੜਾ ਚਾੜ ਮਨੂਰਾ ਤੇ ਕੰਚਨ ਭਏ ਭਾਈ ਗੁਰਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣ ਭਾਈ ਸਤਿਗੁਰ ਕੋ ਸਦਬਲ ਬਲਿਹਾਰਾ ਜਾਓ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤਿ ਸਹਿਜ ਸਮਾਉ ਗੁਰਬਿਨ ਸਹਿਜ ਨ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚੋ ਆਪ ਗਵਾਏ ਗੁਰਮਤੀ ਭਉ ਉਪਜੈ ਭਾਈ ਭਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸੱਚ ਨਾਮ ਆਧਾਰ ਜੋ ਸਤਿਗੁਰ ਸੇਵ ਹੈ ਆਪਣਾ ਭਾਈ ਤਿਨਕੈ ਹੋ ਲੱਗ ਪਾਏ ਜਨਮ ਸਵਾਰੀ ਆਪਣਾ ਭਾਈ ਕੁਲਪੀ ਲਈ ਬਖਸਾਏ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਘਨ ਨਾ ਲਾਗੈ ਕੋਇ ਸੋਰਠ ਮਹੱਲਾ ਤੀਜਾ ਹਰ ਜੀਓ ਸਭ ਦੇ ਜਾਪ ਦਾ ਭਾਈ ਪੂਰਾ ਭਾਗ ਮਿਲਾਏ ਸਦਾ ਸੁਖ ਸੁਹਾਗਣੀ ਭਾਈ ਅੰਦਨ ਰਤੀਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜ੍ਹਾਏ ਗਾਵ ਹੋ ਰੰਗ ਰਾਤੇ ਹੋ ਭਾਈ ਹਰ ਸੇਤੀ ਰੰਗ ਲਾਏ ਰਹਾਉ ਗੁਰ ਕੀ ਕਾਰ ਕਮਾਵਣੀ ਭਾਈ ਆਪ

ਸਾਸ ਨਾਨਕ ਗੁਰਮੁਖਾ ਨੋ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲਹਿ ਸੁਭਾਏ ਸਤਿਗੁਰ ਕਾ ਭਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਸੇ ਸੱਚ ਰਹੇ ਸਮਾਏ ਦੂਜੇ ਭਾਏ ਲੱਗੇ ਸੱਜਣ ਨਾਖੀ ਹੈ ਜੇ ਅਭਿਮਾਨ ਕਰਹਿ ਵੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕਹਿ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਧ ਆਪੇ ਜਗਤ ਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹਉਮੈ ਲੇਖਾ ਮੰਗੀ ਹੈ ਫਿਰ ਆਵੈ ਜਾਇਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਦਾ ਕਰਤਿਆ ਨੇਹ ਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕਉ ਮਿਲਿਆ ਜਿਨ ਕਉ ਧੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨਮੁਖਾ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਖੁਆਇਆ ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਦਰ ਬ੍ਰਹਮ ਦੇਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸਬਦੈ ਸਭ ਜਗ ਬੌਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗਮ ਹੈ ਕਹੁ ਕਿਤ ਬਿਦ ਪਾਈ ਹੈ ਤਿਸ ਰੂਪ ਨ ਰੇਖ ਦ੍ਰਿਸ਼ਟ ਕਹੁ ਜਨ ਕਿਉ ਧਿਆਈ ਹੈ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈ ਹੈ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈ ਹੈ ਗੁਰਪੂਰਾ ਵੇਖਾ ਲਿਆ ਗੁਰਸੇਵਾ ਪਾਈ ਹੈ ਸਲੋਕ ਮਹੱਲਾ ਤੀਜਾ ਜਉ ਤਨ ਕੋਲੂ ਪੀੜੀ ਹੈ ਰਤਨਾ ਭੋਰੀ ਦੇਹੇ ਜੀਉ ਵੰਜੈ ਚੌਖਨੀ ਹੈ ਸੱਚੇ ਸੰਦੜਾ ਨੇਹੇ ਨਾਨਕ ਮੇਲ ਨਾ ਚੁਕਾਈ ਰਾਤੀ ਅਤੈ ਡੇਹੇ ਮਹੱਲਾ ਤੀਜਾ ਸੱਜਣ ਮੈਡਾ ਰੰਗੁਲਾ ਰੰਗ ਲਾਏ ਮਨ ਲੇ ਜਉ ਮਾ ਜੀਠਾ ਕੱਪੜੇ ਰੰਗੇ ਭੀ ਪਾਹੇ ਹੇ ਨਾਨਕ ਰੰਗ ਨ ਉਤਰੈ ਵਿਆਹ ਨ ਲੱਗੈ ਕੇਹੇ ਪੌੜੀ ਹਰ ਆਪ ਵਰਤਾ ਆਪ ਹਰ ਆਪ ਬੁਲਾਏ ਦਾ ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਦਾ ਲਾਏ ਦਾ ਇੱਕ ਨਾ ਭਗਤੀ ਲਾਏ ਇੱਕ ਆਪ ਖੁਆਏ ਦਾ ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏ ਦਾ ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏ ਦਾ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੈ ਸਮਾਏ ਇਸ ਜਗ ਮਹਿ ਨਾਮਾ ਲੱਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵ ਹੈ ਆਪਣਾ ਹੋ ਤਿੰਨ ਬਲਿਹਾਰਾ ਜਾਉ ਮਹੱਲਾ ਤੀਜਾ ਮਨਮੁਖ ਮਨ ਜਿੱਤ ਹੈ ਦੂਜਾ ਲੱਗਾ ਜਾਏ ਤਿਸ ਨਉ ਸੁਖ ਸੁਪਨਾ ਨਹੀਂ ਦੁੱਖੇ ਦੁੱਖ ਵਿਹਾਏ ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ ਹੁਮਨ ਵਸ ਨਾ ਆਵਈ ਥੱਕੇ ਕਰਮ ਕਮਾਏ ਭੇਖ ਧਾਰੀ ਭੇਖ ਕਰ ਥੱਕੇ ਅੱਠ ਸੱਠ ਤੀਰਥ ਨਾਏ ਮਨ ਕੇ ਸਾਰ ਨਾ ਜਾਣਨੀ ਹਉਮੈ ਭਰਮ ਭੁਲਾਏ ਗੁਰਪ੍ਰਸਾਦੀ ਭਉ ਪਇਆ ਵਡਭਾਗ ਵਸਿਆ ਮਨ ਆਏ ਭੈ ਪਇਆ ਮਨ ਵਸ ਹੋਆ ਹਉਮੈ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ
ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹ ਮਾਇਆ ਰੰਗ ਕੁਸੁੰਬ ਖਿਨ ਮਹਿ ਲਹਿ ਜਾਮਣਾ ਚੱਲਦਿਆ ਨਾਲ ਨਾ ਚੱਲੈ ਸਿਰ ਪਾਪ ਲੈ ਜਾਮਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੈ ਫਿਰ ਪਛਤਾਵਣਾ ਸਲੋਕ ਮਹਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ ਫਿਰ ਮਿਲਣ ਨਾ ਪਾਏ ਨੀ ਜੰਮਹ ਤੈ ਮਰ ਜਾਹੇ ਸਹਿਸਾ ਰੋਗ ਨਾ ਛੋਡਾਈ ਦੁੱਖ ਹੀ ਮਹਿ ਦੁੱਖ ਪਾਹੇ ਨਾਨਕ ਨਦਰੀ ਬਖਸ਼ ਲੇਹੇ ਸਭ ਦੇ ਮੇਲ ਮਿਲਾਹੇ ਮਹਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ ਤਿਨਾ ਠੌਰ ਨਾ ਠਾਓ ਜੋ ਛੁੱਟੜ ਘਰ ਘਰ ਫਿਰੈ ਦੋਹ ਚਾਰਨ ਬਦਨਾਉ ਨਾਨਕ ਗੁਰਮੁਖ ਬਖਸੀ ਹੈ ਸੇ ਸਤਿਗੁਰ ਮੇਲ ਮਿਲਾਉ ਪੌੜੀ ਜੋ ਸੇਵਹ ਸਤ ਮੁਰਾਰ ਸੇ ਭਵ ਜਲ ਤਰ ਗਏ ਆ ਜੋ ਬੋਲੈ ਹਰ ਹਰ ਨਾਉ ਤਿਨ ਜਮ ਛੱਡ ਗਏ ਆ ਸੇ ਦਰਗਹਿ ਪੈਦੇ ਜਾਹੇ ਜਿਨ੍ਹਾਂ ਹਰ ਜਪ ਲਇਆ ਹਰ ਸੇਵੈ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਏ ਆ ਸਲੋਕ ਮਹਲਾ ਤੀਜਾ ਥਾਲ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਧੈ ਮਨ ਤ੍ਰਿਪਤੀਐ ਪਾਈਐ ਮੋਖ ਦੁਆਰ ਇਹੋ ਭੋਜਨ ਲੱਭ ਹੈ ਸੰਤ ਹੋ ਲੱਭੈ ਗੁਰ ਵਿਚਾਰ ਇਹ ਮੁਦਾਵਣੀ ਕਿਉ ਵਿੱਚ ਉਹ ਕੱਢੀ ਹੈ ਸਦਾ ਰੱਖੀ ਹੈ ਉਰ ਧਾਰ ਇਹ ਮੁਦਾਵਣੀ ਸਤਿਗੁਰੂ ਪਾਈ ਗੁਰਸਿੱਖਾ ਲੱਦੀ ਭਾਲ ਨਾਨਕ ਜਿਸ ਬੁਝਾਏ ਸੋ ਬੁੱਝ ਸੀ ਹਰ ਪਾਇਆ ਗੁਰਮੁਖ ਘਾਲ ਮਹਲਾ ਤੀਜਾ ਜੋ ਧੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ ਆਪ ਵਿਛੋੜੇ ਨ ਸੇ ਵਿਛੜੇ ਦੂਜੇ ਭਾਏ ਖੁਆਏ ਨਾਨਕ ਬਿਨ ਕਰਮਾ ਕਿਆ ਪਾਈ ਹੈ ਪੂਰਬ ਲਿਖਿਆ ਕਮਾਏ ਪੌੜੀ ਬਹਿ ਸਖੀ ਆ ਜਸ ਗਾਵਹਿ ਗਾਮਣ ਹਾਰੀ ਆ ਹਰ ਨਾਮ ਸਲਾਹੇ ਹੋ ਨਿਤ ਹਰ ਕਉ ਬਲਿਹਾਰੀ ਆ ਜਿਨੇ ਸੁਣ ਮੰਨਿਆ ਹਰ ਨਾਉ ਤਿਨਾ ਹੋ ਵਾਰੀ ਆ ਗੁਰਮੁਖੀ ਆ ਹਰ ਮੇਲ ਮਿਲਾਵਣ ਹਾਰੀ ਆ ਹੋ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀ ਆ ਸਲੋਕ ਮਹਲਾ ਤੀਜਾ ਵਿਣ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸਹਿਸਾਰ ਮਨਮੁਖ ਕਰਮ ਕਮਾਵਣੇ ਹੁਮੈ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ ਤੀਜਾ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਆਨੰਦ ਉਸਤਤ ਹੋਵੈ ਮਨਮੁਖ ਭਰਮੈ ਸਹਿਸਾ ਹੋਵੈ ਅੰਤਰ ਨਿਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗੈ ਹੈ ਸਭ ਹੈ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਸੇ ਹਰ ਨਾਮ ਧਿਆਵ ਹੈ ਜੋ ਹਰ ਰਤਿਆ ਹਰ ਇੱਕ ਧਿਆਵ ਹੈ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤਾ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵ ਹੈ ਤਿੰਨ ਡਰ ਸੱਟ ਘਤਿਆ ਗੁਰਮਤੀ ਦੇਵ ਆਪ ਗੁਰਮੁਖ ਹਰ ਜਪਿਆ ਸਲੋਕ ਮਹਲਾ ਤੀਜਾ ਅੰਤਰ ਗਿਆਨ ਨਾਇਓ ਜਿਤ ਕਿਛ ਸੋਝੀ ਪਾਏ ਵਿਣ ਡਿੱਠਾ ਕਿਆ ਸਲਾਹੀ ਹੈ ਅੰਧਾ ਅੰਧ ਕਮਾਏ ਨਾਨਕ ਸ਼ਬਦ ਪਛਾਣੀ ਹੈ ਨਾਮ ਵਸੈ ਮਨ ਆਏ ਮਹਲਾ ਤੀਜਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰ ਗੁਰ ਕਿਰਪਾ ਤੇ ਪਾਈ ਅਨ ਜੇ ਦੇਵੈ ਦੇਵਣ ਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪੀਆ ਵਣਹਾਰ ਨਾਨਕ ਸੱਚ ਸਲਾਹੀ ਹੈ ਧੰਨ ਸਵਾਰਨ ਹਾਰ ਪੌੜੀ ਜਿਨ੍ਹਾਂ ਅੰਦਰ ਕੂੜ ਵਰਤਾ ਸੱਚ ਨਾਮ ਭਾਵਈ ਜੇ ਕੋ ਬੋਲੈ ਸੱਚ ਕੂੜਾ ਜਲ ਜਾਵਈ ਕੂੜਿਆਰੀ ਰੱਜੈ ਕੂੜ ਜੋ ਵਿਸਟਾ ਕਾਗ ਖਾਵਈ ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ ਹਰ ਗੁਰਮੁਖ ਨਾਮ ਆਰਾਧ ਕੂੜ ਪਾਪ ਲਹਿ ਜਾਵਈ ਸਲੋਕ ਮਹਲਾ ਤੀਜਾ
ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਢਹਿ ਪਓ ਸਭ ਕਿਛੁ ਜਾਣੈ ਜਾਣ ਆਸਾ ਮਨ ਸਾ ਜਲਾਏ ਤੂੰ ਹੋਏ ਰਹੋ ਮਿਹਮਾਨ ਸਤਿਗੁਰ ਕੈ ਭਾਣੈ ਭੀ ਚੱਲਹਿ ਤਾ ਦਰਗਹਿ ਪਾਵਹਿ ਮਾਣ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਧਿਗ ਪਹਿਨਣ ਧਿਗ ਖਾਣ ਮਹੱਲਾ ਤੀਜਾ ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖਾਰ ਗੁਣ ਰਵਹਿ ਗੁਣ ਮਹਿਸ ਰਹਿ ਸਮਾਏ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲਗਾ ਦਕਾਈ ਬਹੁ ਬਹੁ ਬਿਦ ਭਾਤ ਕਰ ਕੋਈ ਬੂਝੈ ਬੂਝਣ ਹਾਰਾ ਅੰਤਰ ਵਿਵੇਕ ਕਰ ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ ਗੁਰਪ੍ਰਸਾਦੀ ਜੀਵਿਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥਾ ਗਿਆਨੈ ਮਹੱਲਾ ਤੀਜਾ

ਪਾਏ। ਪੰਡਿਤ ਤਿੰਨ ਕੀ ਬਰਕਤੀ, ਸਭ ਜਗਤ ਖਾਏ ਜੋ ਰੱਤੇ ਹਰਨਾਏ, ਜਿਨ ਗੁਰ ਕਾ ਸ਼ਬਦ ਸਲਾਹਿਆ ਹਰ ਸਿਉ ਰਹੇ ਸਮਾਏ। ਪੰਡਿਤ ਦੂਜਾ ਭਾਏ ਬਰਕਤ ਨਾ ਹੋਵਈ, ਨਾ ਧਨ ਪੱਲਾ ਪਾਏ ਪੜ ਥੱਕੇ ਸੰਤੋਖ ਨਾਇਓ, ਅਨ ਦਿਨ ਜਲਤ ਵਿਹਾਏ, ਕੂਕ ਕੂਕ ਪੂਕਾਰ ਨਾ ਚੁੱਕਈ, ਨਾ ਸੰਸਾ ਵਿੱਚ ਹੋ ਜਾਏ। ਨਾਨਕ ਨਾਮ ਬੇਹੂਣਿਆ ਮੋਹਿ ਕਾਲਾ ਉੱਠ ਜਾਏ ਪੌੜੀ, ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ, ਜੋ ਹਰ ਦੱਸੇ ਮਿੱਤਾ ਤੇ ਸਹਾਉ ਬਲ ਜਾਈ। ਗੁਣ ਸਾਂਝੀ ਤਿੰਨ ਸਿਉ ਕਰੀ, ਹਰ ਨਾਮ ਧਿਆਈ, ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁਖ ਪਾਈ। ਬਲਿਹਾਰੀ ਸਤਿਗੁਰ ਤੈਸਾ ਜਿਨ ਸੋਝੀ ਪਾਈ, ਸਲੋਕ ਮਹਲਾ ਤੀਜਾ। ਪੰਡਿਤ ਮੈਲ ਨ ਚੁਕਾਈ ਜੇ ਵੇਦ ਪੜਾ ਜੁਗ ਚਾਰ, ਤ੍ਰੈਗੁਣ ਮਾਇਆ ਮੂਲ ਹੈ ਵਿੱਚ ਹੋਮੈ ਨਾਮ ਵਿਸਾਰ। ਪੰਡਿਤ ਭੁੱਲੇ ਦੂਜੇ ਲਾਗੇ ਮਾਇਆ ਕੈ ਵਾਪਾਰ, ਅੰਤਰ ਤ੍ਰਿਸ਼ਨਾ ਭੁੱਖ ਹੈ ਮੂਰਖ ਭੁੱਖਿਆ ਮੋਏ ਗਵਾਰ। ਸਤਿਗੁਰ ਸੇਵਿਆ ਸੁਖ ਪਾਇਆ ਸੱਚਾ ਸ਼ਬਦ ਵਿਚਾਰ, ਅੰਦਰ ਉਹ ਤ੍ਰਿਸ਼ਨਾ ਭੁੱਖ ਗਈ ਸੱਚਾ ਨਾਇ ਪਿਆਰ। ਨਾਨਕ ਨਾਮ ਰਤੇ ਸਹਿਜੇ ਰੱਜੇ, ਜਿਨ੍ਹਾਂ ਹਰ ਰੱਖਿਆ ਔਰ ਧਾਰ। ਮਹੱਲਾ ਤੀਜਾ ਮਨਮੁਖ ਹਰ ਨਾਮ ਨਾ ਸੇਵਿਆ, ਦੁੱਖ ਲੱਗਾ ਬਹੁਤਾਏ, ਅੰਤਰ ਅਗਿਆਨ ਅੰਧੇਰ ਹੈ ਸੁਧ ਨ ਕਾਈ ਪਾਏ। ਮਨ ਹਠ ਸਹਿਜ ਨ ਬੀਜਿਓ, ਭੁੱਖਾ ਕੇ ਅੱਗੇ ਖਾਏ। ਨਾਮ ਨਿਧਾਨ ਵਿਸਾਰਿਆ ਦੂਜੈ ਲੱਗਾ ਜਾਏ, ਨਾਨਕ ਗੁਰਮੁਖ ਮਿਲਹਿ ਵਡਿਆਈਆ ਜੇ ਆਪੇ ਮੇਲ ਮਿਲਾਏ ਪੌੜੀ। ਹਰ ਰਸਨਾ ਹਰ ਜਸ ਗਾਵੈ ਖਰੀ ਸੁਹਾਵਣੀ, ਜੋ ਮਨ ਤਨ ਮੁਖ ਹਰ ਬੋਲੈ ਸਾ ਹਰ ਭਾਵਣੀ, ਜੋ ਗੁਰਮੁਖ ਚੱਖੈ ਸਾਧ ਸਾ ਤ੍ਰਿਪਤਾਵਣੀ। ਗੁਣ ਗਾਵੈ ਪਿਆਰੇ ਨਿੱਤ ਗੁਣ ਗਾਏ ਗੁਣੀ ਸਮਝਾਵਣੀ, ਜਿਸ ਹੋਵੈ ਆਪ ਦਇਆਲ ਸਾ ਸਤਿਗੁਰੂ ਗੁਰੂ ਬੁਲਾਵਣੀ। ਸਲੋਕ ਮਹਲਾ ਤੀਜਾ ਹਸਤੀ ਸਿਰ ਜੋ ਅੰਕ ਸਹਿ ਆਹਰਨ ਜੋ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ, ਉਹ ਗੁਰਮੁਖ ਆਪ ਨਿਵਾਰੀਐ ਸਵਰਾਜ ਸ੍ਰਿਸ਼ਟ ਕਾਲੇ। ਨਾਨਕ ਗੁਰਮੁਖ ਬੁਝੀਐ ਜਾਪੇ ਨਦਰ ਕਰੇ, ਮਹਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਏ ਤੇ ਪ੍ਰਵਾਨ, ਨਾਨਕ ਕੋਲ ਉਧਾਰੈ ਆਪਣਾ ਦਰਗਹਿ ਪਾਵੈ ਮਾਣ। ਪੌੜੀ ਗੁਰਮੁਖ ਸਖੀਆ ਸਿੱਖ ਗੁਰੂ ਮੇਲਾਈਆ, ਇੱਕ ਸੇਵਕ ਗੁਰਪਾਸ ਇੱਕ ਗੁਰ ਕਾਰੈ ਲਾਈਆ, ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨ੍ਹਾਂ ਭਾਉ ਗੁਰੂ ਦੇਵਾਈਆ, ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਹੀਆ। ਗੁਰ ਸਤਿਗੁਰ ਬੁੱਲ ਹੋ ਸਭ ਗੁਰਾਖ ਗੁਰੂ ਜੀ ਵਾਈਆ। ਸਲੋਕ ਮਹਲਾ ਤੀਜਾ ਨਾਨਕ ਨਾਮ ਨ ਚੇਤਨੀ ਅਗਿਆਨੀ, ਅੰਦੁਲੇ ਅਵਰੇ ਕਰਮ ਕਮਾਹੇ, ਜਮਦਰ ਬੱਧੇ ਮਾਰੀ ਹੈ ਫਿਰ ਵਿਸਟਾ ਮਾਹੇ ਪਚਾਹੇ। ਮਹਲਾ ਤੀਜਾ ਨਾਨਕ ਸਤਿਗੁਰ ਸੇਵੈ ਆਪਣਾ ਸੇ ਜਨ ਸੱਚੇ ਪ੍ਰਵਾਨ, ਹਰ ਕੈ ਨਾਇ ਸਮਾਏ ਰਹੇ ਚੂਕਾ ਆਵਣ ਜਾਣ। ਪੌੜੀ ਧਨ ਸੰਪੈ ਮਾਇਆ ਸੰਚੀ ਹੈ ਅੰਤੇ ਦੁਖਦਾਈ, ਘਰ ਮੰਦਰ ਮਹਿਲ ਸਵਾਰੀ ਹੈ ਕਿਛ ਸਾਥ ਨਾ ਜਾਈ, ਹਰ ਰੰਗੀ ਤੁਰੇ ਨਿਤ ਪਾਲੀ ਹੈ ਕਿਤੇ ਕਾਮ ਨਾ ਆਈ, ਜਨ ਲਾਭ ਹੋ ਚਿੱਤ ਹਰ ਨਾਮ ਸਿਓ ਅੰਤ ਹੋਏ ਸਖਾਈ, ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ। ਸਲੋਕ ਮਹਲਾ ਤੀਜਾ ਬਿਨ ਕਰਮੈ ਨਾਉ ਨ ਪਾਈਐ ਪੂਰਾ ਕਰਮ ਪਾਇਆ ਜਾਏ, ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤਿ ਮੇਲ ਮਿਲਾਏ। ਮਹਲਾ ਪਹਿਲਾ ਇੱਕ ਦਜ ਹੈ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੱਟੀ ਹੈ ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਵ ਨ ਜਾਪਈ ਕਿੱਥੇ ਜਾਏ ਸਮਾਹੇ। ਪੌੜੀ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ, ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨੀ ਗੁਰਮੁਖ ਸੇਵਕ ਸਿੱਖ ਬਿਆਗਤ ਜਾਏ ਬਰਸਾਤੇ।
ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਤੇ ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਹੈ ਜੋ ਬੋਲਾ ਹੈ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕੈ ਪੋਤਾ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸਲੋਕ ਮਹਲਾ ਤੀਜਾ ਨਾਨਕ ਨਾਭ ਹੋ ਕੁਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਇਆ ਮੁੱਠੀ ਦੂਜੈ ਭਾਏ ਜਮਦਰ ਬੱਧੇ ਮਾਰੀਐ ਹੈ ਬਹੁਤੀ ਮਿਲੈ ਸੁਜਾਏ ਮਹਲਾ ਤੀਜਾ ਸੰਤਾਂ ਨਾਲ ਵੈਰ ਕਮਾਵ ਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮਹਿ ਵਾਰੋ ਵਾਰ ਤ੍ਰਿਸ਼ਨਾ ਕਦੇ ਨ ਬੁਝਈ ਦੁਬਦਾ ਹੋਏ ਖੁਆਰ ਮੋਹ ਕਾਲੇ ਤਿਨਾ ਨਿੰਦਕਾ ਤਿਤ ਸੱਚਾ ਦਰਬਾਰ ਨਾਨਕ ਨਾਮ ਵੇਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨ੍ਹਾਂ ਮਨ ਚਿਤ ਇੱਕ ਅਰਾਧਿਆ ਤਿਨ੍ਹਾਂ ਇਕਸ ਬਿਨ ਦੂਜਾ ਕੋ ਨਾਹੀ ਸੇਈ ਪੁਰਖ ਹਰ ਸੇਵ ਦੇ ਜਿਨ ਧੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵ ਦੇ ਹਰ ਗੁਣ ਗਾਏ ਗੁਣੀ ਸਮਝਾਹੀ

ਗਾਖੜੀ ਸਿਰ ਦੀਜੈ ਆਪ ਗਵਾਏ, ਸ਼ਬਦ ਮਰਹਿ ਫਿਰ ਨਾ ਮਰਹਿ, ਤਾ ਸੇਵਾ ਪਵੈ ਸਭ ਥਾਏ। ਪਾਰਸ ਪਰਸਿਆ ਪਾਰਸ ਹੋਵੈ, ਸੱਚ ਰਹਿ ਲਿਵ ਲਾਏ, ਜਿਸ ਪੂਰਬ ਹੋਵੈ ਲਿਖਿਆ, ਤਿਸ ਸਤਿਗੁਰ ਮਿਲੈ ਪ੍ਰਭ ਆਏ। ਨਾਨਕ ਗਣਤਾ ਸੇਵਕ ਨਾ ਮਿਲੈ, ਜਿਸ ਬਖਸੇ ਸੋ ਪਵੈ ਥਾਏ। ਮਹੱਲਾ ਤੀਜਾ। ਮਹਿਲ ਕੁਮਹਿਲ ਨਾ ਜਾਣਨੀ, ਮੂਰਖ ਆਪਣਾ ਸੁਆਏ, ਸ਼ਬਦ ਚਿੰਨ੍ਹ ਹੈ ਤਾ ਮਹਿਲ ਲਹਿ ਹੈ, ਜੋਤੀ ਜੋਤ ਸਮਾਏ। ਸਦਾ ਸੱਚੇ ਕਾ ਭਉ ਮਨ ਵਸੈ, ਤਾ ਸਭਾ ਸੋਝੀ ਪਾਏ, ਸਤਿਗੁਰ ਆਪਣਾ ਘਰ ਵਰਤਦਾ, ਪੇ ਲਏ ਮਿਲਾਏ। ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ, ਜਿਸ ਨਉ ਕਿਰਪਾ ਕਰੇ ਰਜਾਏ ਪੌੜੀ। ਧਨ ਧਨ ਭਾਗ ਤਿਨਾ ਭਗਤ ਜਨਾ, ਜੋ ਹਰਨਾਮਾ ਹਰ ਮੁਖ ਕਹਿਤਿਆ। ਧਨ ਧਨ ਭਾਗ ਤਿਨਾ ਸੰਤ ਜਨਾ, ਜੋ ਹਰ ਜਾਸੋ ਸ਼੍ਰਵਣੀ ਸੁਣਤਿਆ।

ਗਾਏ ਗੁਣੀ ਜਨ ਬਣ ਤਿਆ ਧਨ ਧਨ ਭਾਗ ਤਿਨਾ ਗੁਰਮੁਖਾ ਜੋ ਗੁਰਸਿੱਖ ਲੈ ਮਨ ਜਿਣ ਤਿਆ ਸਭ ਦੋ ਵੱਡੇ ਭਾਗ ਗੁਰ ਸਿੱਖਾ ਕੇ ਜੋ ਗੁਰ ਚਰਣੀ ਸਿੱਖ ਪੜ ਤਿਆ ਸਲੋਕ ਮਹਲਾ ਤੀਜਾ ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹਾ ਏਕ ਸ਼ਬਦ ਲਿਵਲਾਏ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲਗੀਆ ਫਿਰਹਾ ਜੋ ਹਰ ਹਿਰਦਾ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝਹੁ ਕਰ ਵਿਚਾਰ ਨਾਨਕ ਪੂਰਾ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨ ਜਾਏ ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵਲਾਏ ਪੌੜੀ ਹੋਮ ਬਲਿਹਾਰੀ ਤਿੰਨ ਕੌਂ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਸਲੋਕ ਮਹਲਾ ਤੀਜਾ ਗੁਰ ਬਿਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਣੇ ਮਨਮੁਖੀ ਜਸਨ ਜਨਮ ਗਵਾਏ ਮਹਲਾ ਤੀਜਾ ਸਿੱਧ ਸਾਧਿਕ ਨਾਵੈ ਨੋ ਸਭ ਖੋਜ ਦੇ ਥੱਕ ਰਹੇ ਲਿਵਲਾਏ ਬਿਨ ਸਤਿਗੁਰ ਕਿਨੈ ਨਾ ਪਾਇਓ ਗੁਰਮੁਖ ਮਿਲੈ ਮਿਲਾਏ ਬਿਨ ਨਾਵੈ ਪਹਿਨਣ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵਹਿ ਹਰ ਗੁਣ ਸ਼ੰਤਾ ਹਰ ਕੀਰਤਨ ਕਰਹਿ ਹਰ ਜਸ ਸੁਣੈ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ ਹਰ ਦੇਵ ਹੋ ਦਾਨ ਦਇਆਲ ਹੋਏ ਵਿੱਚ ਪਾਥਰ ਕ੍ਰਿਮ ਜਨਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਸਲੋਕ ਮਹਲਾ ਤੀਜਾ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ੍ਹ ਥੱਕੇ ਦੂਜੇ ਭਾਈ ਖੁਆਰ ਸੋ ਪੜਿਆ ਸੋ ਪੰਡਿਤ ਬੀਨਾ ਜ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ ਪਾਏ ਮੋਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹਲਾ ਤੀਜਾ ਵਿਣ ਮਨ ਮਾਰੇ ਕੋਈ ਨਾ ਸਿਜਈ ਵੇਖੋ ਕੋ ਲਿਵਲਾਏ ਭੇਖ ਧਾਰੀ ਤੀਰਥੀ ਭਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਇਹੋ ਮਨ ਜੀਵਤ ਮਰੈ ਸੱਚ ਰਹਿ ਲਿਵਲਾਏ ਨਾਨਕ ਇਸ ਮਨ ਕੀ ਮਲ ਉਤਰੈ ਹੁਮੈ ਸ਼ਬਦ ਜਲਾਏ ਪੌੜੀ ਹਰ ਹਰ ਸੰਤ ਮਿਲਹੋ ਮੇਰੇ ਭਾਈ ਹਰ ਨਾਮ ਦ੍ਰਿੜਾਵਹੋ ਇੱਕ ਕਿਨਕਾ ਹਰ ਹਰ ਸੀਗਾਰ ਬਣਾਵਹੋ ਹਰ ਜਨ ਹਰ ਕਾਪੜ ਪਹਿਰੇ ਹੋ ਖਿਮਕਾ ਐਸਾ ਸੀਗਾਰ ਮੇਰੇ ਪ੍ਰਭ ਭਾਵ ਹੈ ਹਰ ਲਾਗੈ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲਹੋ ਦਿਨ ਰਾਤੀ ਸਭ ਕਿਲ ਬਿਖ ਕਾਟੈ ਇੱਕ ਪਲਕਾ ਹਰ ਹਰ ਦਇਆਲ ਹੋਵੈ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣ ਕਾ ਸਲੋਕ ਮਹਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਹੋ ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਧੂਮਣ ਪਾਹੋ ਗੁਰਪ੍ਰਸਾਦੀ ਜੀਵਤ ਮਰਾ ਉਲਟੀ ਹੋਵੈ ਮਤ ਬਦਲਾ ਹੋ ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ ਮਹਲਾ ਤੀਜਾ ਚੌਹ ਜੁਗੀ ਕਲ ਕਾਲੀ ਕਾਂਢੀ ਇੱਕ ਉੱਤਮ ਪਦ ਵੀ ਇਸ ਯੁਗ ਮਾਹੀ ਗੁਰਮੁਖ ਹਰ ਕੀਰਤ ਫਲ ਪਾਈ ਹੈ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ ਹਰ ਭਗਤੀ ਮਾਹੇ ਸਮਾਹੇ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾ ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਔਖਦ ਖਾਧਿਆ ਸਭ ਰੋਗ ਗਵਾਤੇ ਦੁੱਖਾ ਕਾਣ ਜਿਨ੍ਹਾਂ ਸਾਸ ਗਿਰਾਸ ਨ ਵਿਸਰਾ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ ਤਿਨ ਚੂਕੀ ਜਮਕੀ ਜਗਤ ਕਾਣ ਸਲੋਕ ਮਹਲਾ ਤੀਜਾ
ਰੇ ਜਨ ਉਥਾਰਾ ਦੱਬੇ ਉਹ ਸੁੱਤਿਆ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਉ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰਨਾ ਕਮਾਏ ਜਗਤ ਜਲੰਦਾ ਡਿੱਠ ਮੈਂ ਹਉਮੈ ਦੂਜੈ ਭਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ ਮਹੱਲਾ ਤੀਜਾ ਸ਼ਬਦ ਰਤੇ ਹਉਮੈ ਗਈ ਸੋਭਾ ਬੰਤੀ ਨਾਰ ਪਿਰਕੈ ਭਾਣਾ ਸਦਾ ਚੱਲੈ ਤਾ ਬਣਿਆ ਸੀਗਾਰ ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਾਇਆ ਨਾਰ ਨਾ ਹਰ ਮਰੈ ਨ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹਿਤ ਪਿਆਰ ਪੌੜੀ ਜਿਨ੍ਹਾਂ ਗੁਰ ਗੋਪਿਆ ਪਣਾ ਤੇ ਨਰ ਬੁਰਿਆਰੀ ਹਰ ਜੀਓ ਤਿਨ ਕਾ ਦਰਸਨ ਨਾ ਕਰਹੋ ਪਾਪੇ ਸਟ ਹਤਿਆਰੀ ਓਹੇ ਘਰ ਘਰ ਫਿਰੈ ਕਸੁੱਧ ਮਨ ਜੋ ਧਰਕਟ ਨਾਰੀ ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਜੰਮਣ ਮਰਨਾ ਮਿਟ ਗਇਆ ਕਾਲੈ ਕਾ ਕਿਛੁ ਨ ਬਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚੱਲਣ ਸਤਿਗੁਰ ਭਾਏ ਮਹੱਲਾ ਤੀਜਾ ਬਿਨ ਸ਼ਬਦ ਸੁਧ ਨਾ ਹੋਵਈ ਜੇ ਨੇਕ ਕਰੈ ਸੀਗਾਰ ਪਿਰਕੀ ਸਾਰ ਨ ਜਾਣਈ ਦੂਜੈ ਭਾਏ ਪਿਆਰ ਸਾਕ ਸੁਧ ਸਾਕ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਕੁਰਬੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਰਾਧਿਆ ਤਿੰਨ ਜਗ ਤਿੰਨ ਜਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸਲੋਕ ਮਹੱਲਾ ਚੌਥਾ ਹਰ ਦਾਸਨ ਸਿਉ ਪ੍ਰੀਤ ਹੈ ਹਰ ਦਾਸਨ ਕੋ ਮਿੱਤ ਹਰ ਦਾਸਨ ਕੈ ਵਸ ਹੈ ਜੋ ਜੰਤੀ ਕੈ ਵਸ ਜੰਤ ਹਰ ਕੇ ਦਾਸ ਹਰ ਧਿਆਏ ਦੇ ਕਰ ਪ੍ਰੀਤਮ ਸਿਉ ਨੇਹੋ ਕਿਰਪਾ ਕਰਕੇ ਸੁਨ ਹੋ ਪ੍ਰਭ ਸਭ ਜਗ ਮਹਿ ਵਰਸੈ ਮੇਹੋ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸਾਚਾ ਤਿਸ ਬਿਨ ਰਹਿਣ ਨ ਜਾਈ ਸਤਿਗੁਰ ਮਿਲਾ ਤਾਂ ਪੂਰਾ ਪਾਈਐ ਹਰ ਰਸ ਰਸਨ ਸਾਈ ਪੌੜੀ

ਸੰਗ ਪਾਪ ਗਵਾਵਣਾ, ਜਨ ਨਾਨਕ ਸਦ ਬਲਿਹਾਰਾ ਬਲ ਬਲ ਜਾਵਣਾ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮਾਧਿਮਾ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣਾ, ਕਪਟੇ ਖਪੈ ਖਪਾਹੀ। ਸਤਿਗੁਰ ਕਾ ਭਾਣਾ ਚਿੱਤ ਨਾਵੈ, ਆਪਣਾ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸਬਦ ਸਮਾਹੀ। ਮਹੱਲਾ ਚੌਥਾ। ਮਨਮੁਖ ਮਾਇਆ ਮੋਹੇ ਵਿਆਪੇ, ਦੂਜਾ ਭਾਏ ਮਨੁਆ ਥਿਰ ਨਾਹੇ। ਆਨ ਦਿਨ ਜਲ ਤਰਹਿ ਦਿਨ ਰਾਤੀ, ਹਉਮੈ ਖਪੈ ਖਪਾਹੇ। ਅੰਤਰ ਲੋਭ ਮਹਾ ਗੁਬਾਰਾ, ਤਿਨ ਕੈ ਨਿਕਟ ਨਾ ਕੋਈ ਜਾਹੇ। ਉਹ ਆਪ ਦੁਖੀ ਸੁਖ ਕਬਹੂ ਨਾ ਪਾਵਹਿ, ਜਨਮ ਮਰਹਿ ਮਰ ਜਾਹੇ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰਚਰਨੀ ਚਿਤ ਲਾਹੇ। ਪੌੜੀ। ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ, ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹੱਲਾ ਚੌਥਾ। ਸਲੋਕ ਮਹੱਲਾ ਚੌਥਾ।

Thank you.

0: ਨਾਨਕਨ ਸੰਗ ਮਹੇ ਅਧਾਰੋ
1: ਸੁਖਮਣੀ ਸੁਖ ਅਮਰਤ ਪ੍ਰਭ ਨਾਮ
0: ਭਗਤ ਜਨਾ ਕੇ ਮਨ ਬਸ ਰਾਮ
1: ਮਨ ਗਰਭ ਨਾ ਬਸੈ
0: ਪ੍ਰਭ ਕੈ ਸਿਵ ਦੁਖ ਜਮ ਨਸੈ
1: ਪ੍ਰਭ ਕੈ ਸਿਮਨ ਕਾਲ ਪਰ ਹਰੈ
0: ਪ੍ਰਭ ਕੈ ਸਿਵ ਦੁਸਮ ਟਰੈ
1: ਪ੍ਰਭ ਸਿਮ ਕਿਸ ਬਿਗਨ ਨਾ ਲਾਗੈ
0: ਪ੍ਰਭ ਕੈ ਸਿਵ ਤੂੰ ਅੰਜਨ ਜਾਗੈ
1: ਪ੍ਰਭ ਕੈ ਸਿਮ ਭਾਉ ਨਾ ਵਿਆਪੈ
0: ਪ੍ਰਭ ਕੈ ਸਿਵ ਦੁਖ ਨਾ ਸੰਤਾਪੈ
1: ਪ੍ਰਭ ਕੈ ਸਿਮ ਸਾਧ ਕਾ ਸੰਗ
0: ਸਾਰ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮ ਰਿਧ ਸਿਧ ਨੋ ਨਿਧ
0: ਪ੍ਰਭ ਕੈ ਸਿਮ ਗਿਆਨ ਧਿਆਨ
1: ਪ੍ਰਭ ਕੈ ਸਿਮਨ ਜਪ ਦਾ ਪੂਜਾ
0: ਪ੍ਰਭ ਕੈ ਸਿਮ ਵੈਸੇ ਦੂਜਾ
1: ਪ੍ਰਭ ਕੈ ਸਿਮਨ ਤੀਰਥ ਇਸ਼ਨਾਨੀ
0: ਪ੍ਰਭ ਕੈ ਸਿਮਨ ਦਰਗਾਹ ਮਾਨੀ
1: ਪ੍ਰਭ ਕੈ ਸਿਮਨ ਹੋਏ ਸੋ ਭਲਾ
0: ਪ੍ਰਭ ਕੈ ਸਿਮਨ ਸਬਲ ਭਲਾ
1: ਸੇ ਸਿਮਰੇ ਜਿਨੇ ਆਪ ਸਿਮਰਾਏ
0: ਨਾਨ ਤਾਂ ਕੇ ਲਾਗੋ ਪਾਏ
1: ਪ੍ਰਭ ਕੈ ਸਿਮਨ ਸਭ ਤੇ ਉੱਚਾ
0: ਪ੍ਰਭ ਕੈ ਸਿਮਨ ਉਦਰੇ ਮੂਚਾ
1: ਪ੍ਰਭ ਕੈ ਸਿਮਨ ਤ੍ਰਿਸ਼ਨਾ ਬੁਝਾ
0: ਪ੍ਰਭ ਕੈ ਸਿਮਨ ਸਭ ਕੋ ਸੁਝਾ
1: ਪ੍ਰਭ ਕੈ ਸਿਮਨ ਨਾ ਹੀ ਜਮ ਤਰਾਸਾ
0: ਪ੍ਰਭ ਕੈ ਸਿਮਨ ਪੂਰਨ ਵਾਸਾ
1: ਪ੍ਰਭ ਕੈ ਸਿਮ ਮਨ ਕੀ ਮਲ ਜਾਏ
0: ਅਮਤ ਨਾ ਰਿਵੇ ਮਹਿ ਸਮਾਏ
1: ਪ੍ਰਭ ਜੀ ਬਸੇ ਸਾਧਗੀ ਰਸਨਾ
0: ਨਾਨ ਜਨ ਕਾ ਦਾਸਨ ਦਸਣਾ
1: ਪ੍ਰਭ ਕੋ ਸਿਮਰੇ ਸੇ ਧਨਵੰਤੇ
0: ਪ੍ਰਭ ਕੋ ਸਿਮਰੇ ਸੇ ਬਨਵੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ
0: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ
0: ਪ੍ਰਭ ਕੋ ਸਿਮਰੇ ਸਰੂ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ ਸੁਖਵਾਸੀ
0: ਪ੍ਰਭ ਕੋ ਸਿਮਰੇ ਸਦਾ ਮਨਾਸੀ
1: ਸਿਮਨ ਤੇ ਲਾਗੇ ਜਿਨੇ ਆਪ ਦੇ ਆਲਾ
0: ਨਾਨ ਜਨ ਕੀ ਮੰਗੇਰ ਵਾਲਾ
1: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
0: ਪ੍ਰਭ ਕੋ ਸਿਮਰੇ ਤਿਨ ਸਾਧ ਬਲਿਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸਹਾਵੇ
0: ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
0: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ
0: ਪ੍ਰਭ ਕੋ ਸਿਮਰੇ ਬਸਿਆ ਨੇਰੇ
1: ਸੰਤ ਕਿਰਪਾ ਤੇ ਆਨੰਦ ਜਾਗ
0: ਨਾਨਕ ਸਿਮਨ ਪੂਰੇ ਭਾਗ
1: ਪ੍ਰਭ ਕੋ ਸਿਮਨ ਕਾਰਜ ਪੂਰੇ
0: ਪ੍ਰਭ ਕੋ ਸਿਮਨ ਕਉ ਨਾ ਚੂਰੈ
1: ਪ੍ਰਭ ਕੋ ਸਿਮਨ ਹਰ ਗੁਣ ਬਾਣੀ
0: ਪ੍ਰਭ ਕੋ ਸਿਮਨ ਸਹਿ ਸਮਾਨੀ
1: ਪ੍ਰਭ ਕੋ ਸਿਮਨ ਨਿਚਲ ਆਸਨ
0: ਪ੍ਰਭ ਕੋ ਸਿਮਨ ਕਮਲ ਵਗਾਸਨ
1: ਪ੍ਰਭ ਕੋ ਸਿਮਨ ਆਨੰਦ ਚਿਣਕਾਰ
0: ਸੋ ਪ੍ਰਭ ਸਿਮਨ ਕਾਂਤ ਨਾ ਪਾਰ
1: ਸਿਮਰੇ ਸੇ ਜਨ ਜਨ ਕੋ ਪ੍ਰਭ ਮਾਇਆ
0: ਨਾਨ ਤਨ ਜਨ ਸਾਨੀ ਪਿਆ
1: ਹਰ ਸਿਮਨ ਕਰ ਭਗਤ ਪ੍ਰਗਟਾਏ
0: ਹਰ ਸਿਮਨ ਲਗ ਵੇਦ ਪਾਏ
1: ਹਰ ਸਿਮਨ ਭੈ ਸਦ ਜਦੀ ਦਾਤੇ
0: ਹਰ ਸਿਮਨ ਨੀਚ ਚੋਂ ਗੁਣ ਜਾਤੇ
1: ਹਰ ਸਿਮਨ ਧਾਰੀ ਸਭ ਧਰਨਾ
0: ਸਿਮਨ ਸਿਮਨ ਹਰ ਕਾਰਨ ਕਰਨਾ
1: ਹਰ ਸਿਮਨ ਕੀ ਸਗਲ ਕਾਰਾ
0: ਹਰ ਸਿਮਨ ਮੈਂ ਆਪ ਨੰਕਾਰਾ
1: ਹਰ ਗਰਬਾ ਜਿਸੇ ਆਪ ਬਜਾਇਆ
0: ਨਾਨਕ ਗੁਰਮੁਖ ਹਰ ਸਿਮਨ ਤਨ ਪਾਇਆ
1: ਸਲੋਕ
0: ਦੀਨ ਦਰਦ ਦੁੱਖ

0: ਅਸ਼ਟਪਦੀ
1: ਜੈ ਮਾਤਪਿਤਾ ਸੁਤਮੀਤ ਨਾ ਭਾਈ
0: ਮਨੁਆ ਨਾਮ ਤੇਰੇ ਸੰਗ ਸਹਾਈ
1: ਮਹਾਂ ਭਿਆਨ ਦੂਤ ਜਮ ਦਲੈ
0: ਤੈ ਕੇਵਲ ਨਾਮ ਸੰਗ ਤੇਰੇ ਚਲੈ
1: ਜੈ ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਖਨ ਮਹਿਦਾਰੀ
1: ਅਨਕ ਪੁਨੇ ਚਰਨ ਕਰਤ ਨਹੀਂ ਤਰ
0: ਹਰ ਕੋ ਨਾਮ ਕੋਟ ਬਾਬ ਹਰੇ
1: ਗੁਰਮੁ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਸੁਰ ਰਿੜ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਾਸ ਤੋ ਸੁਖੀਆ
1: ਆ ਕਰੋਰੀ ਬੰਧਨ ਪਰ
0: ਹਰ ਕਾ ਨਾਮ ਜਾਸ ਤੋ ਨਿਸਤਰ
1: ਮਾਇਆ ਰੰਗ ਤਿੱਖ ਨਾ ਬਜਾਵੇ
0: ਹਰ ਕਾ ਨਾਮ ਜਾਪ ਤੋ ਗਾਵੇ
1: ਜੇ ਮਾਰ ਗਿਓ ਜਾਤ
0: ਨਾਮ ਸੰਗ ਹੋ ਸੇਲਾ
1: ਨਾਮ ਆਈਏ
0: ਨਾਨਕ ਗੁਰਮੁਖ ਪਰਮ ਘਰ ਪਾਈਐ
1: ਨਹੀਂ ਕੋਟ ਲਖ ਬਾਹੀ
0: ਨਾਮ ਜਾਪਤਾ ਪਾਰ ਪਰਾਹੀ
1: ਅਨਕ ਬਗੰਜਾ ਸੰਘਾਰ
0: ਹਰ ਕਾ ਨਾਮ ਤਤਕਾਲ ਉਧਾਰਾ
1: ਅਨਕ ਜੁਨ ਜਨਮੇ ਮਰ ਜਾਮ
0: ਨਾਮ ਜਾਪਤ ਪਾਵੇ ਵਿਸਰਾਮ
1: ਮੈਲਾ ਮਲਕ ਬੁਨਾ ਧੋਵੈ
0: ਹਰ ਕਾ ਨਾਮ ਕੋਟ ਪਾਪ ਖੋਵੈ
1: ਅਸਾ ਨਾਮ ਜਪੋ ਮਨ ਰੰਗ
0: ਨਾਨਕ ਪਾਈਏ ਸਾਧ ਕੇ ਸੰਗ
1: ਜੇ ਮਾਰ ਕੇ ਗਣੇ ਜਾਏ ਨਾ ਕੋਸਾ
0: ਹਰ ਕਾ ਨਾ ਹੁਆ ਸੰਗ ਤੋਸਾ
1: ਜੈ ਭੈਂਡਾ ਮਹਾਂ ਗੁਬਾਰਾ
0: ਹਰ ਕਾ ਨਾਮ ਸੰਗ ਜਿਆਰਾ
1: ਜਹਾਂ ਬੰਦ ਤੇਰਾ ਕੋ ਨਾ ਸਿਆਨ
0: ਹਰ ਕਾ ਨਾਮ ਤਾ ਨਾਲ ਬਸ਼ਾਨੂ
1: ਜੇ ਮਹਾਂ ਭਿਆਨ ਤਾ ਉਤ ਬਹੁ ਕਾਮ
0: ਹਰ ਕੇ ਨਾਮ ਤੋ ਉਪਰ ਸ਼ਾਮ
1: ਗਮਨ ਤੁਜਾ ਕਰਖ
0: ਤਾ ਨਾਨ ਹਮ ਵਰਖ
1: ਸਤ ਜਨਾ ਕੀ ਬਰਤਨ ਨਾਮ
0: ਸੰਤ ਜਨਾ ਕੈ ਮਨ ਵਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੈ ਨਾ ਉਦਰੇ ਜਨ ਕੋਟ
1: ਹਰ ਜਦ ਕਰ ਸੰਤ ਦਿਨ ਰਾਤ
0: ਹਰ ਔਖੋ ਸਾਧ ਕਮਾਤ
1: ਹਰ ਜਨ ਕੇ ਹਰ ਨਾਮ ਨਿਧਾਨ
0: ਪਾਰ ਜਾਂਦਾ ਕੀਨੋ ਦਾਨ
1: ਤਨ ਰੰਗ ਰਤੇ ਰੰਗ ਇੱਕ
0: ਨਾਨ ਜਨ ਕੈ ਵਿਰਤ ਵੇਖੈ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ
0: ਹਰ ਕਾ ਨਾਮ ਜਨ ਕੋ ਤ੍ਰਿਹਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਜਪਤ ਕਉ ਪਰੇ ਨਾ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕਾ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ ਜਪਤ ਕਸਨੇ ਵਿਯੋਗ
1: ਜਨ ਰਾਤਾ ਹਰ ਨਾਮ ਕੀ ਸੇਵਾ
0: ਨਾਨਕ ਪੂਜੇ ਹਰ ਹਰ ਦੇਵਾ
1: ਹਰ ਜਨ ਕੇ ਮਾਲ ਖਜੀਨਾ
0: ਹਰ ਧਨ ਜਨ ਕੋ ਆਪ ਰਵ ਦੀਨਾ
1: ਹਰ ਜਨ ਕੇ ਉਠ ਸਤਾਣੀ
0: ਹਰ ਪ੍ਰਤਾਪ ਜਨ ਰਵ ਨਾ ਜਾਣੀ
1: ਬੋਧ ਬੋਧ ਜਨ ਹਰ ਸਰਾਤੀ
0: ਸੁਨ ਸਮਾਧ ਨਾਮ ਰਸਮਾਤੇ
1: ਹਰ ਪਰ ਜਨ ਹਰ ਜਪੈ
0: ਹਰ ਕਾ ਭਗਤ ਪਰ ਕੁਨੇ ਜਪੈ
1: ਹਰ ਕੀ ਭਗਤ ਮੁਕਤ ਬਹੁ ਕਰੇ
0: ਨਾਨ ਜਨ ਸੰਕੇ ਤੇ ਤਰੇ
1: ਬਾਹਰ ਜਾਤੇ ਹਰ ਕੋ ਨਾਮ
0: ਕਾਮ ਤੇਨ ਹਰ ਹਰ ਗੁਣ ਗਾਮ
1: ਤੇ ਉਤਮ ਹਰ ਕੀ ਕਥਾ
0: ਨਾ ਸੁਣ ਤੂੰ ਦਰ ਦੁਖ ਲਸਾ
1: ਸੰਤ ਕੀ ਮਹਿਮਾ ਸੰਤ ਰਿਧ ਵਸੈ
0: ਸੰਤ ਪ੍ਰਤਾਪ ਦੁਰ ਸਭ ਨਸਾ
1: ਸੰਤ ਕਾ ਸੰਗ ਵਡ ਭਾਗੀ ਪਾਈ ਹੈ
0: ਸੰਤ ਕੀ ਸੇਵਾ ਨਾਮ ਤੇ ਆਈ ਹੈ
1: ਨਾਮ ਤੁਲ ਕਸੇ ਹੋਰ ਨਾ ਹੋਏ
0: ਨਾਨਕ ਗੁਰਮੁਖ ਨਾਮ ਪਾਵੇ।

0: ਆਪ ਤਾਂ ਗਿਆਨ ਸਭ ਧਿਆਨ
1: ਹਰ ਸ਼ਾਸਤਰ ਸਿਮਰ ਸਭ ਗਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਰਲ ਤਿਆ ਭਨ ਮਧੇ ਫਿਰਿਆ
0: ਇੱਕ ਪ੍ਰਕਾਰ ਕੀਏ ਬਹੁ ਜਤਨਾ
1: ਪਨ ਦਾਨ ਹਉਮੈ ਬਹੁ ਰਤਨਾ
0: ਸਰੀਰ ਘਟਾਏ ਹਉਮੈ ਕਰ ਰਾਤੀ
1: ਵਰਤ ਨੇਮ ਕਰੇ ਬਹੁ ਪਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ
0: ਅਖੰਡ ਪ੍ਰਤਿਮੇ ਫਿਰੇ ਚਰ ਜੀਵੇ
1: ਮਹਾਂ ਦਾਤ ਵੀ ਸਰਥੀ ਵੈ
0: ਅਗਨ ਮਾਇ ਹੋਮਤ ਪਰਾਣ
1: ਕਹਿਣ ਕੈ ਸਰ ਹੈ ਭੂ ਦਾਨ
0: ਨਿਹਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰ ਸਾਂਝ ਵਾ ਸਾਧਨ
0: ਨਿਮਕ ਨਿਮ ਕਰ ਸਰੀਰ ਕਟਾਵੈ
1: ਤਾਂ ਵੀ ਹਉਮੈ ਮੈਲ ਨ ਜਾਵੈ
0: ਹਰਕੇ ਨਾਮ ਸੰਸਰ ਕਸ ਨਾਹੀ
1: ਨਾਨਕ ਗੁਰਮੁਖ ਨਾਮ ਜਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰ ਗਮਾਨਾ ਮਨ ਤੇ ਹੁਟੈ
0: ਸੋਜ ਕਰ ਦਿਨ ਸੇ ਹਰ ਰਾਤ
1: ਮਨ ਕੀ ਮੈਲ ਨਾ ਜਿੰਤ ਜਾਤ
0: ਸਹੀ ਕੋ ਬਹੁ ਸਾਧਨਾ ਕਰੈ
1: ਮਨ ਤੇ ਕਉ ਨਾ ਵੇਖਿਆ ਟਰੇ
0: ਜਲ ਧੋਵੇ ਬਹੁ ਦੇ ਅਨੀਤ
1: ਕਹਾਂ ਕਾਚੀ ਬੀਤ
0: ਮਨ ਹਰਕੇ ਨਾਮ ਕੀ ਮੈਂ ਮਾਊਚਾ
1: ਨਾਨਕ ਨਾ ਉਦਰੇ ਉਤਵਾ ਮੂਚਾ
0: ਬਹੁਤ ਸਿਆਣ ਜਮਕਾ ਪੋ ਵਿਆਪੈ
1: ਅਦਨਕ ਜਤਨ ਕਰ ਤਰਾਪੈ
0: ਅਨੇਕ ਅਗਨਿ ਬੁਝੈ
1: ਓਟ ਬਾਬਾ ਦਰਗਨੀ ਸੀ ਜੈ
0: ਸੂਟ ਸਨਾਹੀ ਉਪਿਆਲ
1: ਉਹ ਵਿਆਪਿਆ ਮਾਇਆ ਜਾਲ
0: ਅਵਕਰ ਤੂ ਸਗਲੀ ਜਮ ਡਾਨੈ
1: ਗੋਵਲ ਬਲਮਲ ਤੈਨੀ ਮਾਨੇ
0: ਹਰਕਾ ਨਾਮ ਜਬ ਦੁਖ ਜਾਏ
1: ਨਾਨਕ ਬੋਲੇ ਸਹਿ ਸੋ ਆਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਜਨਾ ਕੀ ਸੇਵਾ ਲਾਗੇ
0: ਜੇ ਕੋ ਆਪਣਾ ਦੁਖ ਮਟਾਵੈ
1: ਹਾਰਾ ਨਾ ਜੇ ਸਦਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਹ ਸਾਂਗੇ ਹੋਮੇ ਸੋਰੇ
0: ਜੇ ਕੋ ਜਨਮ ਮਰਨ ਦੇ ਡਰੈ
1: ਸਾਜਨਾ ਕੀ ਸਾਨੀ ਪਰੇ
0: ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਂ ਕਹਿ ਬਲ ਬਲ ਜਾਸਾ
0: ਸਲਕ ਬੁਰਖ ਮੈਂ ਬੁਰਖ ਪ੍ਰਧਾਨ
1: ਸਾਧ ਸੰਗ ਜਾ ਕੇ ਮਿਟੇ ਮਾਨ
0: ਕੋ ਜੋ ਜਾਣੇ ਨੀਚਾ
1: ਸੋ ਗਣੀਏ ਸਭ ਤੇ ਉੱਚਾ
0: ਹਕਾ ਮਨ ਸਗਲ ਕੀ ਰੀਨਾ
1: ਹਰਾ ਨਾਮ ਤਨ ਘਟ ਘਟ ਜੀਨਾ
0: ਮਨ ਆਪਣੇ ਦੇ ਬੁਰਾ ਮਿਟਾਨਾ
1: ਵੇਖੇ ਸਗਲ ਸਹਿ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੇਤਾ
1: ਨਾਨਕ ਪਾਪ ਉਨੇ ਲੇਪਾ
0: ਨਿਰ ਤਨ ਕੋ ਤਨ ਤੇਰੋ ਨਾਉ
1: ਨਥਾਵੇ ਕੋ ਨਾਉ ਤੇਰਾ ਥਾਉ
0: ਗੋ ਪ੍ਰਭ ਤੇਰੋ ਮਾਨ
1: ਸਗਲ ਘਟਾ ਕੋ ਦੇਵੋ ਦਾਨ
0: ਕਰਾਉਣ ਹਾਰ ਸੁਆਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਗਤਮ ਦੇ ਜਾਨੋ ਆਪੇ
1: ਆਪਨ ਸੰਗ ਆਪ ਰਵ ਰਾਤੇ
0: ਮਰੇ ਉਤ ਤੁਮ ਤੇ ਹੋਵੇ
1: ਨਾਨਕ ਅਵਨ ਜਾਣ ਸਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮੈਂ ਲਿਖਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸ

0: ਗਰਭ ਅਗਰ ਮੈਂ ਜਿਨੇ ਵਾਰਿਆ
1: ਤੁਝੇ ਪਿਆਰੇ ਦੂਦਾ
0: ਪਰ ਜੋਵਨ ਭੋਜਨ ਸੁਖ ਸੂਦਾ
1: ਗਰਦ ਪਿਆਉ ਪਰ ਸਾਖ ਸੈਨ
0: ਮੱਖ ਪਾਇਓ ਬੈਠ ਕੋ ਦੈਨ
1: ਇਹ ਨਿਰਗੁਣ ਗੁਣ ਕਸੂ ਨਾ ਬੂਝੈ
0: ਵਾਸ ਲਿਓ ਤੋ ਨਾਨਕ ਸੀ ਜੈ
1: ਜੇ ਪ੍ਰਸਾਦ ਤਾਰੂ ਪਰ ਸੁਖ ਬਸਿਆ
0: ਸੁਤ ਪ੍ਰਾਂਤ ਮੀਤ ਬੰਤਾ ਸੰਗ ਹਸਾ
1: ਜੇ ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਭਾਗ ਕਮੁਲਾ
1: ਜੇ ਪ੍ਰਸਾਦ ਭੋਗੇ ਸਭ ਰਸਾ
0: ਸਾਗਰ ਸਮਗਰੀ ਸੰਗ ਸਾਥ ਵਸਾ
1: ਦੀਨੇ ਆਦ ਪਾਵ ਕਰਨ ਤਰਸਨਾ
0: ਤੇਰੇ ਤਿਆਵ ਸੰਗ ਰਚਨਾ
1: ਐਸੇ ਦੁਖ ਮੂੜੇ ਅੰਧ ਬਿਆਪੈ
0: ਨਾਨਕ ਕਾਲ ਲਿਓ ਪ੍ਰਭ ਆਪੇ
1: ਆਦਿ ਅੰਤ ਜੋ ਰਾਖਣ ਹਾਰ
0: ਤਿਸਿਓ ਬਰੀਦ ਨਾ ਕਰੇ ਗਵਾਰ
1: ਕੀ ਸੇਵਾ ਨੌਨਦ ਪਾਵੈ
0: ਤਾਂ ਸੋ ਮੂੜਾ ਮਨ ਨਹੀਂ ਲਾਵੈ
1: ਜੋ ਠਾਕਰ ਸਦ ਸਦਾ ਹਜੂਰੇ
0: ਤਾਂ ਕੋ ਜਾਂ ਤਾਂ ਕੋ ਅੰਤਾ ਜਾਂ ਤਦੂਰੇ
1: ਜਾਗੀ ਟਹਿਲ ਪਾਵੈ ਦਰਗਹਿ ਮਾਨ
0: ਤਿਸੇ ਸਾਰੇ ਮੁਕਤ ਜਾਨ
1: ਸਦਾ ਸਦਾ ਭੁੱਲਣ ਹਾਰ
0: ਨਾਨਕ ਰਾਖਣ ਹਾਰੋ ਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
0: ਸਾੜ ਸੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਆਤਰ ਕਰ ਮਾਨੈ
0: ਜੋ ਹੋਵਨ ਸੋ ਦੂਰ ਪੁਰਾਣੇ
1: ਸੋੜ ਜਾਏ ਤਿਸ ਕਾ ਸਰਾਮ ਕਰ
0: ਸੰਗ ਸਾਈ ਤਿਸ ਪਰ ਹੈ
1: ਚੰਦਨ ਲੀਪ ਉਤਾਰੇ ਧੋਏ
0: ਗਰਦਾ ਪ੍ਰੀਤ ਪਾਸੰਗ ਹੋਏ
1: ਆਂਧ ਕੂਪ ਮੈਂ ਪਤ ਤਬ ਕਰਾ
0: ਨਾਨਕ ਕਾਲ ਲਿਓ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਂਸ ਜਾਤ
0: ਲੋਕ ਮਜਾਰਾ ਕਰੇ ਦਿਨ ਰਾਤ
1: ਬਾਹਰ ਪੀ ਗਿਆ ਅੰਤਰ ਮਲ ਮਾਇਆ
0: ਸਾਸ ਨਹੀਂ ਕਿਸ ਘਰੇ ਛਪਾਇਆ
1: ਬਾਹਰ ਗਿਆਨ ਧਿਆਨ ਸੁਨਾਨ
0: ਅੰਤਰ ਵਿਆਪੇ ਲੋ ਸਵਾਨ
1: ਅੰਦਰ ਅਗਨ ਬਾਹਰ ਤਨ ਸੁਆਹਾ
0: ਗਲ ਪਾਥਰ ਕੈਸੇ ਤਰੇ ਥਾ
1: ਕੇ ਅੰਦਰ ਵਸੇ ਪ੍ਰਭ ਆਪ
0: ਨਾਨਕ ਦੇ ਜਿਨ ਸਹਿਜ ਸਮਾਤ
1: ਅਨੰਦਾ ਕੈਸੇ ਮਾਰਗ ਪਾਵੈ
0: ਕਰ ਗਿਆ ਲਿਓ ਓੜ ਨਵਾਵੈ
1: ਹਾਂ ਬਜਾਰ ਤਬੂਜੇ ਡੋਰਾ
0: ਕਹੀਏ ਤੋ ਸਮਝੇ ਪੂਰਾ।

0: ਨਾਨਕ ਤੁਮਰੀ ਕਿਰਪਾ ਤਰੇ ਜੋ ਵਾਰ ਆਈ ਤਾਂ ਸਮਰੀਤ
1: ਬਲੂਆ ਕੇ ਗ੍ਰਹਿ ਪੀਤਰ ਬਸੇ
0: ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰ ਮਾਨੇ ਮਨੇ ਪ੍ਰਤੀਤ
0: ਆਵੇ ਮੂੜੇ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ
0: ਵਿਕਾਰ ਮਹਾ ਲੋ ਤੋ
1: ਆਹੂ ਜੁਤ ਬਿਆਨੇ ਕਈ ਜਨਮ
0: ਨਾਨਕ ਰਾਖ ਲਿਓ ਆਪਣ ਕਰ
1: ਕਰਦਮ ਪੈਰ ਅਰਦਾਸ
0: ਤੁਮਰੀ ਗਾਤ

0: ਜੇ ਸਤਨਾਮ ਸਤਾਰਾ
1: ਕੇ ਮਨ ਲਾਗਾ ਭਰਾ ਮੀਠਾ
0: ਹਰ ਵਸੂਤਾ ਹੋ ਮਨ ਬੁੱਠਾ
1: ਜਨੇ ਆਪਣਾ ਹੁਕਮ ਮਨਾਇਆ
0: ਹਰ ਥੋ ਨਾਨਕ ਤਨ ਪਾਇਆ
1: ਗੰਤ ਸਾਹਿਬ ਆਪਣੇ ਦੇ ਰਾਸ
0: ਖਾਸ ਵੀਰ ਵਰਤੇ ਨੰਦ ਲਾਸ
1: ਆਪਣੇ ਅਮਾਨ ਕਸ ਬਾਹਰ ਸਾਹ ਲਈ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀ ਤੇ ਆਪ ਹੀ ਖੂਵੈ
0: ਬਹੁਤ ਉਸਕਾ ਵਿਸ਼ਵਾਸ ਨਾ ਹੋਵੇ
1: ਕੀ ਬਾਤ ਸੇ ਆਗੇ ਰਾਖੀ
0: ਪ੍ਰਭ ਕੀ ਆਗਿਆ ਮਾਨੇ ਮਾਥੇ
1: ਤੇ ਜੋਗਣ ਕਰੇ ਨਿਹਾਲ
0: ਨਾਨਕ ਸਾਹਿਬ ਸਦਾ ਦਿਆਲ
1: ਹਰਕ ਪਾਤ ਮਾਇਆ ਕੇ ਹੇਤ
0: ਸਰ ਪਰ ਹੋਤ ਜਾਨ ਨੇਤ
1: ਕੀ ਸਾਇਆ ਸੁਰੰਗ ਲਾਵੇ
0: ਉਹ ਵਿਨਸੇ ਉਹ ਮਨ ਪਛਤਾਵੇ

0: ਕੀ ਪ੍ਰੀਤ ਸੁਖਦਾਏ
1: ਕਰ ਕਿਰਪਾ ਨਾਨਕ ਆਵਲੇ ਲਾਈ
0: ਮਿਲਿਆ ਤਨ ਧਨ ਕੁਟੰਬ ਸਭਾਇਆ
1: ਮਿਲਿਆ ਹਉਮੈ ਮਮਤਾ ਮਾਇਆ
0: ਮਿਲਿਆ ਰਾਜੂ ਬੰਧਨ ਮਾਲ
1: ਮਿਲਿਆ ਕਾਮ ਕ੍ਰੋਧ ਵਿਕਰਾਲ
0: ਮਿਲਿਆ ਰਾਧ ਆਤੀਆ ਸੁਭਾਤਰਾ
1: ਮਿਲਿਆ ਰੰਗ ਸੰਗ ਮਾਇਆ ਵੇਖਾਤਾ
0: ਮਿਲਿਆ ਧਰੂ ਮੋਹ ਅਭਿਮਾਨ
1: ਮਿਲਿਆ ਹਉਕ ਅਕਤ ਗਵਾਨ
0: ਸਾਧਗੀ ਸਰਨਾ
1: ਨਾਨਕ ਜਪ ਜੀ ਹਰਿ ਚਰਨ
0: ਮਿਲਿਆ ਸਰਨ ਬਨੰਦਾ ਸੁਣ ਹੈ
1: ਮਿਲਿਆ ਹਸਤਾ ਦਰ ਕੋ ਹਿਰੇ
0: ਮਿਲਿਆ ਨੇਤਰ ਪੀਖਤ ਪਾਤਰਿਆ ਰੂਪਾ
1: ਦੇ ਰਸਨਾ ਭੋਜਨ ਅੰਨ ਸਵਾਗ
0: ਮਿਲਿਆ ਚਨ ਪਰਬਕਾਰ ਗੁਦਾਵ ਹੈ
1: ਮਿਲਿਆ ਮਨ ਬਲ

0: ਤਰਕੋ ਰੱਖ ਮਨ ਮਾਹੇ
1: ਪ੍ਰਸਾਦ ਸੁਗੰਧ ਧਨ ਲਾਭ ਹੈ
0: ਇਸ ਕੋ ਸਿਮਰਤ ਪਰਮ ਗਤ ਪਾਵੈ
1: ਪ੍ਰਸਾਦ ਬਸੇ ਸੁਖ ਮੰਦਰ
0: ਜੇ ਤੇ ਸਦਾ ਮਨ ਅੰਦਰ
1: ਜੇ ਪ੍ਰਸਾਦ ਕਰੈ ਸੰਗ ਸੁਖ ਬਸਨਾ
0: ਆਠ ਬੈ ਸਿਮਰੋਦ ਰਸਨਾ
1: ਜੇ ਪ੍ਰਸਾਦ ਰੰਗ ਰਸ ਭੂਗਾ
0: ਨਾ ਖੜਾ ਧਿਆਈਐ ਧਿਆਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ
2: ਇਸੇ ਤਿਆਗ ਕਥਾ ਵਨ ਲਾਵੈ
1: ਜੇ ਪ੍ਰਸਾਦ ਸੁਖ ਸੇ ਸੁਈ ਜਾ
0: ਮਨ ਆਠ ਬੈ ਤਾ ਕਾ ਜਸ ਕਾਜੀਐ
1: ਜੇ ਪ੍ਰਸਾਦ ਸਭ ਗੁ ਮਾਨੇ
0: ਮੁਕਤਾ ਕੋ ਜਲ ਰਸਨ ਵਖਾਨੇ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨਸਾ ਕਹਿ ਕੇ ਰਪਾਰ ਰਾਮ
1: ਜੀ ਜਉਤ ਦਰ ਕਹਿਮਾਨ ਪਾਵੈ
0: ਨਾਨਕ ਪਾਸੇ ਤੀ ਕਰ ਜਾਵੈ
1: ਜੇ ਪ੍ਰਸਾਦ ਰੂ ਕੰਜਨ ਦੇਹੀ
0: ਦੇਵ ਲਾਵੋ ਤਿਸ ਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਉਹ ਲਾ ਰਹਿਤ
0: ਮਨ ਸੁਖ ਪਾਵੈ ਹਰ ਜਿਸ ਕਹਿ ਦੋ
1: ਜੇ ਪ੍ਰਸਾਦ ਤੇਰੇ ਸਗਲ ਸਿੱਧ ਢਾਕੀ
2: ਸਾਨੀ ਬੈਠਾ ਗੁਰ ਪ੍ਰਤਾਪੀ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ
2: ਮਨਸਾ
0: ਸਿਮਰੋ ਪ੍ਰਭੁ ਜੀ
1: ਜੇ ਪ੍ਰਸਾਦ ਪਾਈ ਦੁਰਲਭ ਦੇ
2: ਨਾਨਕ ਤਾਂ ਕੀ ਪਕਰੇ
1: ਜੇ ਪ੍ਰਸਾਦ ਭੂਖਨ ਪਹਿਰੀ ਜੈ
0: ਮਨ ਤੇ ਸਿਮਰ ਕੇ ਵਾਸ

ਜੇ ਪ੍ਰਸਾਦ ਰਸੰਦਰ ਰੂਪ ਜੇ ਪ੍ਰਸਾਦ ਰਸੰਦਰ ਰੂਪ ਜੇ ਪ੍ਰਸਾਦ ਰਸੰਦਰ ਰੂਪ ਜੇ ਪ੍ਰਸਾਦ ਰਸੰਦਰ ਰੂਪ ਜੇ ਪ੍ਰਸਾਦ ਰਸੰਦਰ ਰੂਪ ਜੇ ਪ੍ਰਸਾਦ ਰਸੰਦਰ ਰੂਪ ਜੇ ਪ੍ਰਸਾਦ ਰਸੰਦਰ ਰੂਪ ਜੇ ਪ੍ਰਸਾਦ ਰਸੰਦਰ ਰੂਪ ਜੇ ਪ੍ਰਸਾਦ ਰਸੰਦਰ ਰੂਪ

0: ਸੰਗ ਸੰਗ ਸਭ ਕੁਲ ਆਧਾਰ ਸੰਗ ਸੂ ਧਨ ਪਾਵੈ ਸਾਧ ਸੰਗ ਧਰਮ ਰਾਇ ਕਰੀ ਸੇਵਾ ਸਾਧੁ ਕੇ ਸੰਗ ਪਾਪ ਪਲਾਇਨ ਸਾਧ ਕੇ ਸੰਗ ਸਰਬ ਧਾਨ ਕਮ ਸਾਧ ਕੇ ਸੰਗ ਨਹੀਂ ਕਸ ਕਾਲੀ ਸਾਧ ਕੇ ਸੰਗ ਕਲੂਕਤ ਹਰੈ ਸਾਧ ਕੇ ਸੰਗ ਈਆਂ ਉਹਾਂ ਸਹਿਲਾ ਜੋ ਇਸੇ ਸੋਈ ਫਲ ਪਾਵੈ ਹਰਨਮ ਸਾਧ ਰਿਧ ਬਸੇ ਸਾਧ ਕੇ ਸੰਗ ਸੁਣੋ ਹਰ ਨਾਉ
1: ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨ ਮਨ ਦੇ ਬਿਸਰਾ ਸਾਧ ਕੇ ਸੰਗ ਲਗੇ ਪ੍ਰਭ ਮੀਠਾ

0: ਚਾਦਰ
1: ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ
2: ਬ੍ਰਹਮ
1: ਗਿਆਨੀ ਕੌਣ ਤਨ ਪਾਰੇ
2: ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ
2: ਬ੍ਰਹਮ ਗਿਆਨੀ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀਵ ਕਾ ਦਾਤਾ
2: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ

0: ನಿಮಗ ನಿಮಗ ಗುರ ನಮಸ್ಕಾರ
1: ਮਿਥਿਆ ਨਾਹੀ ਰਸਨਾ ਪਰਸ
0: ਮਨ ਮੈਂ ਪ੍ਰੀਤ ਨਿਰੰਜਨ ਤਰਸ
1: ਅਤਰ ਰੂਪ ਨ ਪੇਖੇ ਨੇਤਰ
0: ਕੰਨ
1: ਸੁਣੇ ਕਾਹੂ ਕੀ ਨਿੰਦਾ
2: ਸਭ ਜਾਣੇ ਆਸ ਕੋ ਮੰਦਾ
1: ਗੁਰਪ੍ਰਸਾਦ।

0: ਭਗਵੰਤ
1: ਭਗਤ
2: ਕਾਰਾਂਗੇ
1: ਸਗਲਾ ਭਰਮ
2: ਸਾਧਨ
1: ਪਾਪਾ ਮਲ ਖੂਬ
2: ਭਗਵੰਤ
1: ਕੀ ਟਹਿਲ ਕਰੇ ਨਿਤ ਨੀਤ ਹਰ ਕੀ ਜਨ ਹਿਰਦੇ ਬਸਾਵੈ
2: ਭਗਵੰਤ
1: ਜੋ ਮਨ ਪ੍ਰਬੁੱਧ ਹੈ ਰਾਮ ਨਾਮ ਸਾਰਸ ਪੀਵੇ
2: ਹਰ
1: ਕੀ ਕਥਾ ਹਿਰਦੇ ਬਸਾਵੈ ਵੀਰ ਪ੍ਰਾਣ ਸਮਤ ਬੂਝੈ ਮੂਲ ਵਰਨਾ ਕੋ ਦੇ ਉਪਦੇਸ਼
2: ਪੰਡਿਤ ਕੋ ਸਦਾ
1: ਵੀਰ ਮੰਤਰ ਸਰਬ ਕੋ ਗਿਆਨ ਜੋ ਜੋ ਜਪੇ ਤਿਸ ਕੀ ਗਤ ਹੋਈ
2: ਪਰ
1: ਕਿਰਪਾਂਤਰ ਉਤਾਰੀ ਰੂਪ ਕਾ ਔਖਦ ਨਾਮ
2: ਰੂਪ ਮੰਗਲ ਗੁਣ ਨਾਮ
1: ਆਹੋ ਜੁਦ ਕਿਤੇ ਨਾ ਪਾਈਐ ਧਰਮ ਮਨ ਪਾਰ ਬ੍ਰਹਮ ਕਾ ਨਿਵਾਸ ਸਾਧਮ ਰਾਮ ਤੇ ਨਦਰੀ ਆਇਆ
2: ਸਦਾ
1: ਨਿਕਟ ਨਿਕਟ ਹਰ ਜਾਨ
2: ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ
2: ਸਵਨ
1: ਤੈਸੀ ਸਮਾਟੀ
2: ਅੰਮ੍ਰਿਤ ਐਸਾ
1: ਮਾਨ ਤੈਸਾ ਅਪਮਾਨ
2: ਤੈਸਾ
1: ਸਾਈ ਜੁਗਤ ਸਗਲੇ ਟਾਉ ਕਰਨ ਕਰਾਉਣ ਜੋਗ
2: ਆਪ
1: ਆਨੰਦ ਤਰੰਗ
2: ਲਖੇ ਨਾ ਜਾਏ ਪਰ ਬ੍ਰਹਮ ਕੇ।

0: ਕਈ ਕੋਟ ਕਪੀ ਸਰਹੋਤੇ
1: ਕਈ ਕੋਟ ਆਤਮ ਧਿਆਨ ਧਾਰ ਹੈ
0: ਕਈ ਕੋਟ ਕਪਾਪ ਵਿਚਾਰ ਹੈ
1: ਕਈ ਕੋਟ ਨਵਤਨ ਨਾਮ ਧਿਆਵ ਹੈ
0: ਨਾਨਕ ਕਰਤੇ ਕਾ ਅੰਤ ਨਾ ਪਾਵੇ
1: ਕਈ ਕੋਟ ਭੈ ਅਭਿਮਾਨੀ
0: ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਰਪਨ ਕਠੋਰ
0: ਕਈ ਕੋਟ ਅਭਿਘਾਤਮ ਨਿਕੋਰ
1: ਕਈ ਕੋਟ ਪਰ ਦਰਬ ਕੋਹਿਰ ਹੈ
0: ਕਈ ਕੋਟ ਪਰ ਦੁਨਾਰੇ
1: ਕਈ ਕੋਟ ਮਾਇਆ ਸਰਮਾਹੇ
0: ਕਈ ਕੋਟ ਪ੍ਰਦੇਸ ਪ੍ਰਮਾਏ
1: ਜਿਤ ਦਲਾਓ ਤਿਤ ਲਗਨਾ
0: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
1: ਕਈ ਕੋਟ ਸਿਧ ਜਦੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਕੀ ਸਰਪ ਪਾਈ
0: ਕਈ ਕੋਟ ਪਾਤਰ ਬਿਰਖ ਨਿਕ ਜਾਏ
1: ਕਈ ਕੋਟ ਪੌਣ ਪਾਣੀ ਬੇਸੰਤਰ
0: ਕਈ ਕੋਟ ਦੇਸ ਭੂਮੰਡਲ
1: ਕਈ ਕੋਟ ਸਸੀ ਅਸੂਰ ਨਖੇਤਰ
0: ਕਈ ਕੋਟ ਦੇਵ ਦਾਨਵ ਇੰਦ ਸਿਰ
1: ਚਕਰ ਸਮਗਰੀ ਆਪਣੇ ਸੂਤ ਧਾਰੇ
0: ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਕਾਰੇ
1: ਕਈ ਕੋਟ ਰਾਜਸ ਤਾਮਸ ਸਾਧਕ
0: ਕਈ ਕੋਟ ਦੇਵ ਪ੍ਰਾਣ ਸਿਮਰਤ ਅਰਸਾਸਤ

0: ਜਨਮ ਜੀਵ ਮਰ ਹੈ
1: ਕਈ
0: ਕੋਟ ਬੈਠਦੇ ਖਾਏ
1: ਕਈ
0: ਕੋਟ ਕੀਏ ਤਨਵੰਤ ਜਾ ਪਾਣਾ ਦਾ ਰਾਖੇ
1: ਰਾਖੇ

0: ਵਿਚਾਰ ਗੁਣ ਭਾਖੇ
1: ਨਾ ਭਾਵੇ ਤਾਂ ਪਤ ਤੂੰ ਉਧਾਰੇ
0: ਆਖਰੇ ਆਪਨ ਵਿਚਾਰੇ
1: ਦੋ ਆਸਰਿਆ ਕਾ ਆਪ ਸੁਆਮੀ
0: ਕੇਲੇ ਵਿਖੇ ਅੰਤਰਜਾਮੀ
1: ਜੋ ਭਾਵੇ ਸੋ ਕਾਰ ਕਰਾਵੇ
0: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
1: ਮਾਨੁਖ ਦੇ ਗਿਆ ਹੋਏ ਆਵੇ
0: ਜੋ ਤਿਸ ਭਾਵੇ ਸੋ ਇਕ

0: ਤਤਕਾਲ ਦੇ ਦਿਸ ਪ੍ਰਗਟਾਵੇ
1: ਜੋ ਕੋ ਆਪਣੀ ਕਰੇ ਬਖਸ਼ੀਸ
0: ਲਾਗਾ ਲੇਖਣਾ ਗਨੇ ਜਗਦੀਸ਼
1: ਜੋ ਬੜ ਸਭ ਤੇ ਜ਼ਕੀਰ ਆਸ
0: ਘਟ ਪੂਰਨ ਬ੍ਰਹਮ ਪ੍ਰਗਟਾਸ
1: ਆਪਣੀ ਬਣ ਤੇ ਆਪ ਆਪਣੀ ਬਣ ਤੇ ਆਪ ਬਣਾਈ
0: ਨਾਨਕ ਜੀ ਵੇ ਦੇਖ ਬਣਾਈ
1: ਇਸ ਕਾ ਮਾਲਨਾ ਇਸ ਹਾਥ
0: ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀ
0: ਜੋ ਤਿਸ ਭਾਵੈ ਸੋਈ ਪੁਨ ਥੀਓ
1: ਊਚ ਨੀਚ ਮੈਂ ਬਸੇ
0: ਕਬੂ ਸੋਹਰ ਕਰਮ ਹਸੈ
1: ਕਬੂ ਨੰਦ ਚੰਦ ਵਿਵਹਾਰ
0: ਕਬੂ ਹੂਬ ਆਕਾਸ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਨ ਹਾਰ
1: ਕਬੂ ਨਿਰਧ ਕਰੇ ਬਾਪਾਦ
0: ਕਬੂ ਸੋਏ ਰਹੇ ਦਿਨ ਰਾਤ

0: ਭੂਟਲਾ ਭਲਾ ਕਹਾਵੇ
1: ਪ੍ਰਭਰਾਗੇ ਤੇ ਵੀਰ ਹੈ
0: ਨਾਨਕ ਸਚੇ
1: ਕਮੂ ਹੋਏ ਪੰਡਤ ਕਰੇ ਬਖਿਆਨ
0: ਕਬੂ ਮੋਨ ਧਾਰੀ ਲਾਏ ਧਿਆਨ
1: ਕਬੂ ਤਟ ਤੀਰਥ ਇਸਨਾਨ
0: ਕਬੂ ਸਿੱਧ ਸਾਧਕ ਮੁਖ ਗਿਆਨ
1: ਕਬੂ ਕੀਟ ਹੱਥ ਪਤੰਗ ਹੋਏ ਜੀਆ
0: ਅਨਿਕਟੋਨ ਪਰਮੇ ਪਰਮਿਆ
1: ਨਾਨਾ ਰੂਪ ਜੋ ਸਵੰਗੀ ਦਿਖਾਵੇ
0: ਜੋ ਪ੍ਰਭਾਵੇ ਤਿਵੇ ਨ ਚਾਵੇ
1: ਜੋ ਦਿਸ ਪਾਵੇ ਸੋਈ ਹੋਈ
0: ਨਾਨਕ ਦੂਜਾ ਵਰ ਨ ਹੋਏ
1: ਕਬੂ ਸਾਧ ਸੰਗ ਤੇ ਹੋ ਪਾਵੇ
0: ਉਸ ਸਥਾਨ ਤੇ ਬੋਰ ਨ ਆਵੇ
1: ਅੰਦਰ ਹੋਏ ਗਿਆਨ ਪ੍ਰਕਾਸ਼
0: ਉਸ ਸਥਾਨ ਕਾ ਨਹੀਂ ਵਿਨਾਸ
1: ਮੰਦਰ ਨਾਮ ਰਤੇ ਅਕਰੰਗ
0: ਸਦਾ ਬਸੇ ਪਾਰ ਬ੍ਰਹਮ ਕੇ ਸੰਗ
1: ਜੋ ਜਲ ਮੈਂ ਜਲਿਆ ਇਕਟਾਨਾ
0: ਤਿਉ ਜੋਤੀ ਸੰਗ ਜੋਤ ਸਮਾਨਾ।

0: ਰੱਖਾਂਗਾ ਗਿਆਨ
1: ਔਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਬਸਾਵੇ
0: ਨਾਨਕਿਆ ਮੁਕਤ ਆਗੇ
1: ਸਾਵੇ ਕਰ ਕਰ ਪਾਵੇ
0: ਸਮਾਨ ਕਾ ਸੰਗ ਨ ਜਾਵੇ
1: ਬੋਲਾ ਕਰ ਮਾਨਕ ਉਪਰ ਕਰੇ ਆਸ
0: ਅਰ ਪੀਤਰ ਤਾਕਾ ਹੋਏ ਵਿਨਾਸ
1: ਸਭ ਦੇ ਆਪ ਜਾਣੇ ਬਲਵੰਦੇ
0: ਕਿਨ ਮੈਂ ਹੋਏ ਜਾਏ ਪਸਮੰਦ
1: ਜਨਮ ਦੇ ਆਪ ਅਹੰਕਾਰੀ
0: ਪਰਮ ਰਾਏ ਕਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਾ ਮਿਟੇ ਅਪਮਾਨ
0: ਸੋ ਜਨ ਨਾਨਕ ਕਰ ਗਿਆ ਪਰਵਾਨ
1: ਕੂੜ ਕਰਮ ਕਰੇ ਹੋ ਧਾਰੀ
0: ਸ਼ਰਮ ਪਾਵੇ ਸਗਲੇ ਬਿਸਾਰੇ
1: ਨਿਕ ਤਪਸਿਆ ਕਰੇ ਹੰਕਾਰੇ
0: ਨਰਕ ਸੁਰਕ ਫਿਰ ਫਿਰ ਅਵਤਾਰ
1: ਅਨੇਕ ਯਤਨ ਕਰ ਆਤਮ ਨੈਂਦਰ ਵੈ ਭਲਾ ਕਹਾਵੇ
0: ਭਲਾਈ
1: ਜਾ ਕਾ ਮਨ ਹੋਏ
0: ਨਾਨਕ ਨਿਰਮਲ ਸੋਏ
1: ਜਗਲਕ ਜਾਨੇ ਮੁਝ ਤੇ ਕਸ ਹੋਏ।

0: ਬਿਨਾ ਸੰਤੋਖ ਨਹੀਂ ਕੋ ਰਾਜੇ
1: ਮਨੋਰਥ
0: ਨਾਮ ਰੰਗ ਸਭ ਸੁਖ ਹੋਏ
1: ਕਿਸੇ ਪਰ ਆਪਤ

0: ਨਾਥ ਅੰਤਰੇ ਕੈ ਸੋਏ
1: ਆਪਣੇ ਜਲ ਦੇ ਅਪਕਰਨੇ ਹਰਿ
0: ਕਥਾ ਕਰੇ ਰੰਗਿਆ ਪਾਲ
1: ਮਨ ਮੈਂ ਆਪ ਮਨ ਆਪਣੇ ਮਾਹੇ
0: ਨਾਨਕ ਕੀਮਤ ਕਹਿੰਦਾ ਜਾਏ
1: ਸਤ ਸਤ ਸਤ ਪ੍ਰਭ ਸੁਆਮੀ
0: ਗੁਰ ਪ੍ਰਸਾਦ ਕਿਨੇ ਵਖਿਆਨੀ
1: ਸਚ ਸਚ ਸਚ ਸਭ ਕੀਨਾ
0: ਕੋਟ ਮਦੇ ਕਿਨੇ ਬਿਰਲੇ ਜੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਅਬ ਸੁੰਦਰਿਆ ਪਾਰ ਰੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘਟ ਘਟ ਸੁਣੀ ਸਰਵਨ ਵਖਿਆਨੀ

0: ਕਿਰਪਾਲ
1: ਕਿਰਪਾ ਜੀ
0: ਕਰੇ
1: ਦੁਖਨ ਤੇ ਮੁਖ
0: ਭਾਵੇ
1: ਦੁਖਨ ਸਰਪ ਜੋਨ ਪਾਈ
0: ਦੁਖਨ
1: ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
0: ਸੰਤ
1: ਕੇ ਦੁਖਨ ਤੇਜ ਸਭ ਜਾਏ
0: ਸੰਤ
1: ਦੁਖੀ ਕਥਾ ਕੋ ਨਾਹੇ
0: ਸੰਤ
1: ਕਾ ਨਿੰਦਕ ਮਾਤ ਤਾਈ
0: ਸੰਤ
1: ਕਾ ਨਿੰਦਕ ਮਾਹ ਤਿਆਰਾ
0: ਸੰਤ
1: ਕਾ ਨਿੰਦਕ ਰਾਜ ਤੇ ਹੀਣ
0: ਸੰਤ ਕਾ ਨਿੰਦਕ ਦੁਖਿਆ ਅਰਦੀਨ
1: ਸੰਤ ਕੇ ਨਿੰਦਕ ਸਰਵ ਰੋਗ
0: ਸੰਤ ਕੇ ਨਿੰਦਕ ਕੋ ਸਦਾ

0: ਸੰਤ ਕੇ ਦੁਖੀ ਕੋ ਸਭ ਧਿਆਨੇ
1: ਸੰਤ ਕਾ ਦੁਖੀ ਮਾਂਕਾਰੀ
0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੇ ਮਰੈ
0: ਸੰਤ ਕੀ ਦੁਖ ਨਾ ਸੁਖਟੇ ਟਰੈ
1: ਸੰਤ ਕੇ ਦੁਖੀ ਕੋ ਨਾਹੀ ਠਾਉ
0: ਨਾਨਕ ਸੰਤ ਭਾਵੇ ਤਾ ਲੈ ਮਿਲਾਏ
1: ਸੰਤ ਕਾ ਦੁਖੀ ਜਦ ਬੀਤੇ ਟੂਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ
0: ਸੰਤ ਕਾ ਦੁਖੀ ਉਜੜ ਪਾਈਐ
1: ਸੰਤ ਕਾ ਦੁਖੀ ਅੰਦਰ ਦੇ ਥੋਥਾ
0: ਜੋ ਸਾਸ ਬਿਨਾ ਮਿਰਤਕ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਸੰਤ ਕੇ ਦੁਖੀ ਕੋ ਨਾ ਰੱਖਣਾ ਹਾਰ
0: ਨਾਨਕ ਸੰਤ ਭਾਵੇ ਤਾ ਲੈ ਉਪਾਰ
1: ਸੰਤ ਕਾ ਦੁਖੀ ਅੰਬਲ ਲਾਈ
0: ਜਲ ਬਿਖੋਨ ਮਛਲੀ ਤੜਪੜਾਏ
1: ਸੰਤ ਕਾ ਦੁਖੀ ਭੁੱਖਾ ਨੇ ਰਾਜੀ
0: ਜੋ ਭਾਵਕ ਕੇ ਦਨ ਨਹੀਂ ਧਰਾਪੇ
1: ਸੰਤ ਕਾ ਦੁਖੀ ਸੁਟੇ ਅਕੀਲਾ
0: ਜੋ ਪਹਾੜ ਤਿਲ ਖੇਤ ਮਾਏ ਦੋਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਸੰਤ ਕਾ ਤੁਰਹੀ ਪਿਆ
0: ਨਾਨਕ ਜੋ ਤਿਸ ਭਾਵੇ ਸੋਈ ਕੀਆ
1: ਸੰਤ ਕਾ ਦੁਖੀ ਬਿੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗਿਆ ਮਿਲੇ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈ ਹੈ
0: ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ
1: ਸੰਤ ਕੇ ਦੁਖੀ ਕੀ ਪੁਜੇ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰੈਟੈ ਕੋਈ
0: ਜੈਸਾ ਪਾਵੇ ਤੈਸਾ ਕੋਈ ਹੋਏ
1: ਸੰਤ ਨਾ ਮੇਟੈ ਕੋਈ
0: ਨਾਨਕ ਜਾਣੇ ਸੱਚਾ ਸੋਏ
1: ਸੰਤ ਕੇ ਉਹ ਕਰਨੇ ਹਾਰੇ
0: ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀਰਤਨ ਕਰੋ ਉਸ ਦੇ ਨਰਾਸ
0: ਇਸੇ ਧਿਆਓ ਸਾਸ ਵਿਰਾਸ
1: ਸਭ ਕੁਛ ਵਰਤੇ ਤਿਸ ਕਾ ਕੀਆ
0: ਜੈਸਾ ਕਰੇ ਤੈਸਾ ਕੋ ਦਿਆ
1: ਆਪਣਾ ਗਿਲਾਪ ਕਰਨੇ ਹਾਰੇ
0: ਦੂਸਰ ਕੌਣ ਕਹੇ ਵਿਚਾਰ।

0: ਧਰਮ ਕੋ ਜਾਈ ਅਟਪਦੀ ਮਾਨੁ ਕੀ ਟੇਕ ਪ੍ਰਤੀ ਸਭ ਜਾਨ
1: ਦੇਵਨ ਕੋਏ ਕੇ ਭਗਵਾਨ
0: ਜਿਸ ਕੇ ਦੀਏ ਰਹਿ ਆਕਾਏ
1: ਔਰ ਨ ਤ੍ਰਿਸ਼ਨਾ ਲਾਗੇ ਆਏ
0: ਮਾਰੇ ਰਾਖੇ ਕੋ ਆਪ
1: ਮਾਨ ਕੇ ਕਿਸਨਾ ਹੀ ਹਾਥ
0: ਕਾ ਕੰਬੂ ਸੁਖ ਹੋਏ
1: ਇਸ ਕਾ ਨਾਮ ਰਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਬਿਗਨ ਨ ਲਾਗੇ ਕੋਏ
0: ਤਦ ਮਨ ਮੈਂ ਕਾ ਨਿਰੰਕਾਰ
1: ਹਰ ਮਨ ਮੇਰੇ ਸਤ ਵਿਵਹਾਰ
0: ਨਿਰਮਲ ਰਤਨ ਅੰਮ੍ਰਿਤ ਪੀਉ
1: ਸਦਾ ਸੁਹੇਲਾ ਕਰ ਲੈ ਜੀਉ
0: ਨਾਨਕ ਬੇਗ ਠਾਕੁਰ ਕਾ ਰੰਗ ਰਾਮ ਨਾਮ ਜੋ ਕਰੀ ਵਿਚਾਰ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ।

0: ਕਾਰਜ ਮੈਂ ਆਖ ਸਮਾਇਆ,
1: ਸੋਧਤ ਸੋਧਤ ਸੋਧਤ ਸੀਜਿਆ,
0: ਗੁਰ ਪ੍ਰਸਾਦ ਤਾਸਾ ਗੁਜਿਆ,
1: ਜਬ ਦੇਖੋ ਤਬ ਸਭ ਕਿਸ ਮੂਲ,
0: ਨਾਨਕ ਸੋ ਸੁਖਮ ਸੋਇ ਅਸੂਲ,
1: ਨਾ ਕਿਸ ਜਨਮ ਨਾ ਕਿਸ ਮਰੈ,
0: ਆਪਣ ਚਰਿਤ ਆਪ ਹੀ ਕਰੈ,
1: ਆਵਨ ਜਾਵਨ ਦ੍ਰਿਟ ਅੰਦ੍ਰਿਟ,
0: ਆਗਿਆ ਘਾਰੀ ਧਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮੈਂ ਆਪ,
0: ਅਨਿਯੁਗਤ ਰਸਥਾ ਪ੍ਰਥਾਪ,
1: ਅਨਾਸੀ ਨਾਇਕ ਸਖੰਡ,
0: ਤਾਰੰ ਤਾਰਿਓ ਬ੍ਰਹਮ।

ਜਨਮੀਤ ਲਗਾਨਾ ਸਮਾਏ ਸਮਾਈ।

0: ਮੇਰੇ ਸਦਾ ਹਰ ਜਾਪ
1: ਅਵਨਾਸੀ ਪ੍ਰਭ
0: ਆਪੇ ਆਪ ਕਸੁ ਨ ਹੋਈ
1: ਜੋ ਪ੍ਰਾਣੀ ਲੋਚੇ ਕੋਈ
0: ਨਾਹੀ ਤੇਰਾ ਕਿਸ ਕਾਮ
1: ਨਾਨਕ ਜਪੇ ਖਰ ਨਾਮ
0: ਰੂਪਵੰਤ ਹੋਏ ਨਾਹੀ ਮੋਏ
1: ਸਭੀ ਜੋ ਸਗਲ ਘਟ ਹੋਏ
0: ਰਵੰਤਾ ਹੋਏ ਕਿਆ ਕੋ ਗਰਬ ਹੈ
1: ਸਭ ਕਿਸ ਸੂਰਜ
0: ਕੋ ਕਹਾਵੇ
1: ਸਭੀ ਗਲਾ ਬਿਨਾ ਕਹਿਤਾਵੇ
0: ਕੋਈ ਬਹਿ ਦਾਦਾਰ ਬਜ਼ਾ ਟੂਟੇ ਹੋ ਰੂਗ
1: ਨਾਨਕ
0: ਜੋ ਮੰਦਰ ਕੋ ਥਾਮੇ ਥਮਣਾ
1: ਜੋ ਗੁਰ ਕਾ ਸਬਦ ਮਨਿਆ ਥਮਣ

0: ਰਾਮ
1: ਨਾਮ ਜਪ ਹਿਰਦੇ ਮਾਹੇ
0: ਨਾਨਕ ਪਾਛੇ ਦੀ ਕਰ ਆਏ
1: ਇਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਲ ਮਾਲੇ ਹੋ ਮਨ ਮੋਲ
0: ਰਾਮ ਨਾਮ ਇਥੇ ਮੈਂ ਤੋਲ
1: ਲਾਦ ਕੇ ਬਸੰਤੇ ਸੰਗ ਚਾਲੀ
0: ਅਵਰ ਤਿਆਗ ਵਿਖਿਆ ਜੰਜਾਲ
1: ਤਨ ਤਨ ਗਏ ਸਭ ਕੋਈ
0: ਪੂਜਨ ਹਰ ਦਰ ਗਏ ਸੋਏ
1: ਦੇਵਾ ਪਾਰ ਵੇਲਾ ਵਪਾਰੇ
0: ਨਾਨਕ ਤਾਕੇ ਸਭ ਲਿਹਾਰੇ
1: ਤਨ ਸਾਧ ਕੇ ਧੋਈ ਧੋਈ ਪੀਓ
0: ਅਰਬ ਸਾਧ ਕੋ ਆਪਣਾ ਜੀਓ
1: ਸਾਧ ਕੀ ਦੂਰ ਕਰੋ ਇਸਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਜਾਵੜ ਭਾਗੀ ਪਾਈਏ
0: ਸਾਧ ਸੰਗਰ ਕੀਰਤਨ ਗਾਈਏ
1: ਕਨਕ

ਬ੍ਰਹਮ ਜਨ ਸਚ ਕਰ ਜਾਤਾ।

0: ਮਨ ਜਾ ਕਾ ਨੇਤਰ ਭੂਰ
1: ਇਸਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਦ ਜਾ ਕੇ
1: ਸਰਬ ਤੋਕ ਸੁਣੇ ਕਰਤਾ ਕੇ
0: ਰਾਜ ਮਹਾਰਾਜ ਜੋਗ ਮੈਂ ਜੋਗੀ
1: ਮੈਂ ਤਪੇ ਸਰ ਗ੍ਰਸਤ ਮੈਂ ਭੋਗੀ
0: ਜਾਏ ਜਾਏ ਭਗਤੇ ਸੁਖ ਪਾਇਆ
1: ਨਾਨਕ ਤਿਸ ਪੁਰਖ ਕਾ ਕਿਨੇ ਅੰਤ

0: ਖਜਾਨੇ ਪੂਤ
1: ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜੰਦੇ
1: ਜੰਦਾਸ ਨਾਮ ਧਿਆਵੇ ਸੇ
0: ਗੁਣ ਮੈਂ ਜਾਕੂ ਪਰਮਾਏ
1: ਜਨਮ ਮਰਿਆ ਫਿਰੇ ਆਵੇ ਜਾਏ
0: ਬੁਝਨੀ ਤਿਸ ਕੇ ਸਦਾਨ
1: ਜੈਸਾ ਜਨਾਵੇ ਕੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ
1: ਨਾਨਾ ਭੇਖ ਇਕ ਰੰਗ
0: ਨਾਨਾ ਬਿਧ ਕੀਨੋ ਬਸਦਾਰੇ
1: ਰੱਬ ਬਿਨਾਸੀ ਏਕ ਅੰਕਾਰ
0: ਨਾਨਾ ਜਲਦ ਕਰੇ ਘਨ ਮਾਹੇ
1: ਪੂਰੇ ਪੂਰਨ ਸਭ ਹੈ
0: ਨਾਨਾ ਬਿਧ ਕਰ ਬੰਦ ਬਣਾਈ
1: ਆਪਣੇ ਕੀਮਤ ਆਪੇ ਪਾਈ
0: ਸਭ ਰਬ ਤਿਸ ਕੇ ਸਭ ਤਿਸ ਕੇ ਠਾਉ
1: ਜਪ ਜਪ ਜੀਵੇ ਨਾਨਕ ਹਰ ਨਾਮ
0: ਨਾਮ ਕੇ ਤਾਰੇ ਸਗਲੇ ਜੰਦ
1: ਨਾਮ ਕੇ ਤਾਰੇ ਖੰਡ ਬ੍ਰਹਿਮੰਡ
0: ਨਾਮ ਕੇ ਤਾਰੇ ਸਮਰਥ ਵੇਦ ਪੁਰਾਣ
1: ਨਾਮ ਕੇ ਤਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਤਾਰੇ ਆਗਾਸ ਪਤਾਲ
1: ਨਾਮ ਕੇ ਤਾਰੇ ਸਗਲੇ ਆਕਾਰ
0: ਨਾਮ ਕੇ ਤਾਰੇ ਪੁਰੀਆ ਸਭ ਭਵਨ
1: ਨਾਮ ਕੇ ਸੰਗ ਗੁਜਰੇ ਸੁਨ ਸ਼ਰਵਨ
0: ਪਰ ਕਰਪਾ ਜਿਸੇ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ
1: ਪੁਰਖ ਸਾਕੇ ਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ
1: ਸਤਿਪੁਰਖ ਸਭ ਪਾਏ ਸਮਾਨੀ
0: ਸਤ ਕਰਮ ਜਾ ਕੀ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ
1: ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਭਜਨ ਸਾਧੂ ਉਪਦੇਸ਼
1: ਸਤ ਕੇ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਤ ਬੂਝੇ ਜੇ ਕੋਈ
1: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਕਰਨੇ ਹਾਰੇ
1: ਅਵਰ ਨਾ ਪੂਜ ਕਰਤ ਵਿਚਾਰ
0: ਭਗਤੇ ਕੀ ਮਿਤ ਨਾ ਜਾਣੇ ਗਿਆ
1: ਨਾਨਕ ਜੋਤਿਸ ਪਾਵੇ ਸੋ ਵਰ ਦੀਆ
0: ਭਾਈ ਬਸਮਾਦ
1: ਜਿਨ ਗਿਆ ਤੇ ਸਾਰਾ

ਪਦ ਰਾਖੀ ਨਾ ਪਹੁੰਚੀ ਆਪਣੀ ਸੇਵਾ ਲਾਇਆ ਕੀਰੀ ਮੈਂ ਘਰ ਰਾਖੀ ਕਾਟ ਤੇ ਆਪ।

0: ਜਪ ਨਾਨਕ ਪ੍ਰਭ ਅਲਗ ਵਿਧਾਨੀ
1: ਬਾਰ ਬਾਰ ਪ੍ਰਭ ਜਪੀਏ
0: ਅਮ੍ਰਿਤੇ ਮੰਤਨ ਤਰਪੀਏ
1: ਨਾਰਦ ਗੁਰੂ ਪਾਇਆ
0: ਇਸ ਕੇ ਸ਼ਵਰ ਨਾਹਿ ਦ੍ਰਿਸ਼ਟਾਇਆ
1: ਨਾ ਨਾਮ ਰੂਪ ਰੰਗ
0: ਨਾਮ ਸੁਖਰ ਨਾਮ ਕਾ ਸੰਗ
1: ਨਾਮ ਰਾਜ ਜੰਤਰ ਬਤਾਨੇ
0: ਮੰਤਨ ਨਾਮੇ ਨਾਮ ਸਮਾਨੇ
1: ਬੜ ਸੂਤ ਨਾਮ
0: ਔਰ ਨਾਨਕ ਜਨ ਕੇ ਸਤਕਾਮ
1: ਬੋਲੋ ਜਾਜੇ ਬਦਨ ਰਾਤ
0: ਪ੍ਰਭ ਨੇ ਜਨ ਕੀ ਨੀ ਰਾਤ
1: ਪਾਦੇ ਆਤਮ ਕਹਿ ਚਾਏ
0: ਪ੍ਰਭ ਨੇ ਸੁਰਹਿ ਸਮਾਏ
1: ਜੋ ਆਉ ਤੁਸੋ ਜਾਣੇ।

0: ਸਤਿਗੁਰ ਸਤਿਗੁਰ ਸਹਿ ਕੀ ਕਰੇ ਪ੍ਰਤ ਪਾਲੇ
1: ਸੇਵਕੋ ਗੁਰ ਸਦਾ ਦਿਆਲ
0: ਸਹਿ ਕੀ ਗੁਰ ਦੁਰਮਤ ਮਲ ਹਿਰੈ
1: ਗੁਰ ਬਚਨੀ ਆਰਾਮ ਜਰੇ
0: ਸਤਿਗੁਰ ਸਹਿ ਕੇ ਬੰਧਨ ਕਾਟੇ
1: ਗੁਰ ਕਾਸਿਕ ਵਿਕਾਰ ਤੇ

0: ਬ੍ਰਹਮਾ ਜੈ
1: ਆਸੋ ਕਰ ਕਸ ਨ ਜਨਾਵੇ
0: ਹਰ ਨਾਮ ਦੇ ਸਤਿਆਵੇ
1: ਮਨ ਵਿੱਚ ਸਤਿਗੁਰ ਕੈ ਪਾਸ
0: ਸੇਵਾ ਕੇ ਕਾਰਜ ਰਾਸ
1: ਸੇਵਾ ਕਰ ਤੁਹੇ ਨੇਕਾਮੇ
0: ਇਸ ਕੋ ਪ੍ਰਾਪਤ ਸੁਆਮੀ
1: ਆਪਣੀ ਕਿਰਪਾ ਜਿ ਸੇ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੈ
1: ਜਿਸ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਿਗੁਰ ਜਿਸ ਦੇ ਹਰ ਨਾਮ
0: ਅਨੇਕ ਵਾਰ ਗੁਰ ਕੋ ਬਲਜਾਓ
1: ਸਰਦਾਨ ਜੀ ਕਾ ਦਾਤਾ
0: ਆਠ ਪੈਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ
0: ਏਕੇ ਆਪ ਨਹੀਂ ਕਛ ਪਰਮ
1: ਸਹਿ ਸਿਆਣ ਬਲਿਆ ਨਾ ਜਾਈਐ
0: ਨਾਨਕ ਐਸਾ ਗੁਰ ਵਡਭਾਗੀ ਪਾਈਏ
1: ਦਰਸ਼ਨ ਵੇਖਤ ਪਨੀਤ
0: ਪਰਸਾ ਚਰਨਗੜਨ ਨਿਰਮਲ ਰੇਤ
1: ਏਕ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਏ
1: ਸੁਣ ਕਰ ਭਜਨ ਕਰਨ ਅਗਾਨੇ
0: ਮਨ ਸੰਤੋਖਾ ਤਮ ਪਤਿਆਨੇ
1: ਪੂਰਾ ਗੁਰ ਰਖਿਓ ਜਾ ਕਾ ਮੰਦਰ
0: ਅਮਰੇ ਦ੍ਰਿਸ਼ ਪੈ ਕੇ ਹੋਏ ਸੰਤ
1: ਗੁਰਿਆ ਦੀ ਕੀਰਤ ਨਹੀਂ ਪਾਈ
0: ਨਾਨਕ ਜਿਸ ਪਾਵੇ ਤਿਸ ਲੈ ਮਿਲਾਏ
1: ਜੇ ਪਾਏ ਕੋਹਤ ਤਾ ਅਨੇਕ
0: ਸਤਪੁਰਖ ਪੂਰਨ ਵਿਵੇਕ
1: ਆਉ ਬੋਲਨ ਪੰਡਿਤ ਪ੍ਰਾਨੀ
0: ਅਗਮ ਗੋਚਰ ਪ੍ਰਭ ਨਿਰਵਾਣੀ
1: ਨਿਰਹਾਰ ਨਿਰੈਰ ਸੁਖਦਾਈ
0: ਤਾਕੀ ਕੀਮਤ ਕਿਨੇ ਨਾ ਪਾਈ
1: ਅਨੇਕ ਪਵਿੱਤ ਬੰਦਨ ਨਿਤ ਕਰਹਿ
0: ਚਰਨ ਕਮਲ ਹਿਰਦੇ ਸਿਮਰੈ
1: ਸਤਬੁਲਹਾਰੀ ਸਤਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਨੇ
1: ਜੋ ਰਸ ਪਾਵੇ ਜਨ ਕੋਈ
0: ਅੰਮ੍ਰਿਤ ਪੀਵੇ ਅਮਰ ਸੋ ਹੋਏ
1: ਗੁਰ ਕਾ ਨਾਹੀ ਕਦੇ ਬਿਨਾਸ
0: ਜਾ ਕੇ ਮਨ ਪ੍ਰਗਟੇ ਗੁਣ ਤਾਸ
1: ਪਾਠ ਕਰ ਹਰ ਕਾ ਨਾਮ ਲੇ
0: ਸਚ ਉਪਦੇਸ਼ ਵਖੋ ਦੇ
1: ਉਹ ਮਾਇਆ ਕੇ ਸੰਗ ਨ ਲੇਪ
0: ਨਾਨਕ ਪਰਮ ਦੁਖ ਤੈਸੇ
1: ਸਾਧਨ ਕਿਰਪਾ ਧਾਰੀ
0: ਮੁਰਾਰੀ
1: ਚੁੱਕੇ ਪਰਮ ਗਵਨ
0: ਸੁਨ ਨਾਨਕ ਹਰ ਹਰ ਜਸ ਸ਼੍ਰਵਨ
1: ਨਿਰਗੁਣ ਆਪ ਸਰਗੁਣ ਵੀ ਓਹੀ
0: ਸਗਲੀ ਮੋਹੀ
1: ਆਪਣੇ ਚਰਿਤ ਪਪਿਆ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬੰਦੂ ਜਾ ਨਾਹੀ ਕੋਈ
0: ਸਰਬ ਨਿਰੰਤਰ ਏਕੋ ਸੋਏ
1: ਬੋਧ ਬੋਧ ਰਵਿਆ ਰੂਪ ਰਾ

0: ਸੰਤ ਜਨਮ ਕਰੋ ਵਿਚਾਰ ਪਾਵ ਸੰਬੀਤ ਬਸਾਰ ਕਾਨ ਸੁਪ੍ਰਭ ਸਮਰਥ ਭਗਵੰਤ ਪਾਸ ਰਾਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਏ
0: ਧਨ ਗੁਰੂ ਚਾਰ ਕੁੰਟ ਉਠਤਾਵ ਹੈ।

ਪੂਰਨ ਹੋਇਆ ਭਗਤ ਪਾਏ ਆਤਮ ਪ੍ਰਕਾਸ਼।

0: ਸਿਮਰ ਪ੍ਰਾਣ ਆਧਾਰ
1: ਭਉ ਨ ਸੁਟ ਨਹਾਰੇ
0: ਸਿਮਰ ਸਾਸਤ ਬੇਦ ਵਿਚਾਰੇ
1: ਭਗਤ ਹਰ ਕੀ ਭਗਤ ਕਰੋ ਮਨ ਲਾਏ
0: ਮਨ ਕਛਤ ਨਾਨਕ ਫਲ ਪਾਏ
1: ਜਾਸ ਤੇਰੇ ਤਨਾ
0: ਤੂੰ ਕਿਆ ਲਪਟਾਵੇ ਮੂਰਖ ਮਨਾ
1: ਪ੍ਰੀਤ ਕੁਟੰਬ ਅਰਬਨਦਾ
0: ਇੰਤੇ ਕਉ ਤੁਮ ਕਵਨ ਸਨਾਥਾ
1: ਮਾਇਆ ਬਿਸਥਾਰ
0: ਇੰਤੇ ਕਉ ਕਵਨ ਛੁਟਕਾਰ
1: ਹਾਤੀ ਰਦ ਸਵਾਰੀ
0: ਝੂਟਾ ਡਾਂ ਝੂਟ ਪਾਸਾਰੀ
1: ਸਮਝੇ ਨਾ ਬਗਾਨਾ
0: ਨਾਮ ਵਿਸਾਰ ਨਾਨਕ ਪਛਤਾਨਾ
1: ਰੱਖੋ ਮਨ ਮਾਹੇ
0: ਜਨਮ ਜਨਮ ਕੇ ਕਿਲਵੇ।

0: ਗੁਣ ਗਾਓ ਆਨੰਦ
1: ਜਾਪ ਏਕ ਭਗਵੰਤ
0: ਏਕ ਏਕ ਹਰਿ ਆਪ
1: ਪੂਰਨ ਪੂਰੇ ਪ੍ਰਭ।

ਸੰਗੀਤ ਸੋਭਾ ਧਨਵੰਤ ਬਸੇ ਪੂਰਨ ਗੁਰੂ ਮੰਤ।

0: ਨਿਰਵਾਨ
1: ਕੌਣ ਕੋ ਮਾਨ ਕੌ ਅਭਿਮਾਨ
0: ਕੇਵਲ ਜਗਦੀਸ
1: ਸੰਗ ਬਨਾਈ ਭਗਵਾਨ ਮਾਏ ਬਾਪ ਮਿੱਤਰ।

0: ਸੇਦ ਭੇਦ ਸਮਾਇਆ
1: ਕਿਸੇ ਵੀ ਆਪਤ ਮਾਇਆ
0: ਆਪਸ ਕਹੂ ਆਪੇ ਆਦੇਸ
1: ਗੁਣ ਕਾ ਨਾਹੀ
0: ਪ੍ਰਵੇਸ਼ ਭਗਵੰਤਾ
1: ਕੌਣ ਅਚਿੰਤ ਕਿਸ ਲਾਗੇ ਚਿੰਤਾ
0: ਆਪਣੇ ਆਪ ਆਪ ਤਿਆਰਾ
1: ਕੌਣ ਕਥੇ ਕੌਣ ਸੁਣੀ।

0: ਪੰਜ ਸਭ ਜਗਤ
1: ਪਰਵਾਏ
0: ਸਤਨਾਮ ਸੋਇ ਜਨ
1: ਪਾਏ ਤਤ ਕਵੇਤਾ
0: ਨਾਨਕ ਸਗਲ ਸ੍ਰੇਸ਼ਟ ਕਾ ਜੇਤਾ
1: ਜੀ ਚੰਦਰ ਸਭ ਦਾ ਕੇ ਹਾਥ
0: ਦੀਨ ਦਿਆਲ ਨਾਥ ਕੋ ਨਾਥ
1: ਕੋਈ ਨਾ ਮਾਰੇ
0: ਸੋ ਮੋਹ ਜਿਸ ਮਨੋ ਵਿਸਾਰੇ

0: ਸਭ ਉਪਰ ਹੋਵਤ ਕਿਰਪਾਲ
1: ਜਗਤ ਬਜਾਨੇ ਆਪ
0: ਅੰਤਰ ਜਾਮੀ ਰਹੋ ਵਿਆਪ
1: ਜੀਵਨ ਬੋ ਪਾਦੇ
0: ਜੋ ਜੋ ਰਚੁ ਸਤਿ ਸੇ ਧਿਆਤ
1: ਪਾਵੇ ਤਿਸ ਲਏ ਮਲਾਈ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਦਰ ਵਿਸਵਾਸ ਕਰ ਮਾਨਿਆ
0: ਕਰਨ ਹਾ ਨਾਨਕ ਇਕ ਜਾਣਿਆ
1: ਨਾਲਾ ਕਾਰ ਇਕ ਨਾਏ
0: ਇਸਕੀ ਆਸ ਨਾ ਵਿਰਤੀ ਜਾਏ
1: ਕੋ ਸੇਵਾ ਬਣਿਆਈ
0: ਹੁਕਮ ਭੂਜ ਪਰਮ ਪਦ ਪਾਈ

ਜਾ ਕੇ ਅਨੂਪ ਸਫਲ ਦਰਸ਼ਨ।

0: ਪਾਪੇ ਖੰਸਾ ਬ੍ਰਹਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੰਤ ਜਨਾ ਸੁਣੇ ਸੋ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨਾ
0: ਜਤ ਤਿਸ ਕੀਏ ਰਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਸੋਈ ਸੁਖ ਮਾਨੇ
1: ਕਰਨ ਕਰਾਵਨਾ ਪ੍ਰਭ ਜਾਣੇ
0: ਅੰਦਰ ਬਸੇ ਬਾਹਰ ਵੀ ਉਹੀ
1: ਨਾਨਕ ਦਰਸ਼ਨ ਦੇਖ ਸਭ ਮੋਈ
0: ਸਤ ਕੀਆ ਸਭ ਸਤ
1: ਇਸ ਪ੍ਰਭ ਤੇ ਸਗਲੀ ਉਤਪਤ
0: ਪਾਵੇ ਦਾ ਕਰੇ ਵਿਸਤਾਰ
1: ਇਸ ਪਾਵੇ ਤਾਂ ਇਕ ਅੰਕਾਰ
0: ਲਖੀ ਨਾ ਜਾਏ
1: ਜਿਸ ਪਾਵੇ ਤਿਸ ਲਈ ਮਿਲਾਏ
0: ਅਟਕਣ ਗਈ ਹੈ ਦੂਰ
1: ਆਪੇ ਆਪ ਪਰ ਦੂਰ
0: ਅੰਦਰ ਗੱਜ ਸੇ ਆਪ ਜਨਾਏ
1: ਨਾਨਕ ਜੀ ਜਨੇ ਆਪ ਬੁਝਾਏ
0: ਪ੍ਰਭੂ ਦੇ ਆਪ ਵਰਦਾਰਾ
1: ਸਰਬ ਨੈਣ ਆਪੇ ਖਨਿਆਰਾ
0: ਸਮਗਰੀ ਜਾ ਕਾ ਦਨਾ
1: ਆਪਨ ਜਸੇ ਆਪ ਹੀ

0: ਉਰੇ ਕਹੋ ਕਿ ਨੇ ਕਚਕਰਾ
1: ਆ ਭਲਾ ਕਰ ਤੂ ਤੇ ਅਤ ਨੀਕੀ
0: ਆਪੇ ਜਾਣੇ ਆਪਣੇ ਜੀ
1: ਆਸਾ ਧਾਰੀ ਦਵਸਾਜ
0: ਬੋਤ ਬੋਤ ਆਪਨ ਸੰਗ ਰਾਜ
1: ਆਗੀ ਗਦਮਰ ਕਹੀ ਨਾ ਜਾਏ
0: ਸਰ ਹੋਏ ਤਾਂ ਸੋਜੀ ਪਾ

0: ਸੁਣ ਸੁਣ ਅਣਖ ਕਰੇ ਪ੍ਰਭ ਦਾਤੇ
1: ਮਹਾਂਤ ਕੇ ਮਾਥੇ
0: ਨਾਨਕ ਉਦਰੇ ਤਿਨ ਕੇ ਸਾਥੇ
1: ਸਭ ਯੁਗ ਸੰਸਾਰ ਨਹੀਂ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ ਅੰਮ੍ਰਿਤ ਨਾਮ ਸਾਧ ਸੰਗ ਲੈਣ ਪੂਰਨ ਹੋਈ ਸੇਵਾ ਕੀ ਸੇਵਾ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ
1: ਬਤਾਰੀ
0: ਨਾਨਕ ਨੀ ਵੇਖੇ ਬਿਮਾਰੀ
1: ਲੋਕੀ ਉਤਤ ਕਰੋ ਸੰਤ ਮੀਤ
0: ਸਾਧਾਨ ਇਕਾਗਰ ਚੀਤ
1: ਸਰ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸੋਤ ਨਿਧਾਨ
1: ਸਭ ਸਦਾ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਉਚ ਪਾਏ ਸਦਾਨ
0: ਹੋੜ ਨਾ ਹੋਏ ਆਵਰ ਜਾਨ
1: ਘਾਟ ਚਲੇ ਜਨ ਸੋਏ
0: ਨਾਨਕ ਜਿਸੇ ਪ੍ਰਾਪਤ ਹੋਏ
1: ਖੇਮ ਸਾਂਤ ਰਿਤ ਨਾਉ ਨਿਧਾ
0: ਬੁੱਧ ਗਿਆਨ ਸਰਬ ਸਿਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ਼੍ਰੇਸ਼ਟ ਉਤਮ ਇਸ਼ਨਾਨ
1: ਪਦਾਰਥ ਕਮਲ ਪ੍ਰਕਾਸ
0: ਸਾਕੇ ਮਤ ਸਗਲ ਤੇ ਉਦਾਸ ਸਮਦਰਸ਼ੀ ਏਕ ਦ੍ਰਿਸ਼ਟੇਤਾ ਗੁਰੂ ਨਾਨਕ ਨਾਮ ਬਚਨ ਮਨ ਸੁਨੇ।

ਵਾਹਿਗੁਰੂ ਜੀ ਕਾ ਫਤਿਹ। ਰਾਮ ਕਲੀ ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸਭ ਤੋਂ ਗਾ ਬਣਾਈਆਂ, ਸਭ ਦੋ ਤਾਂ ਗਾਓ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਰੁ ਤੂੰ ਮੇਰੇ ਤੂੰ ਸਭ ਸਾਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਮੀ, ਸੋ ਕੋ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ, ਸਾਚੇ ਸਾਹਿਬ ਆਖਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਸਹਿ ਜੈ ਦੇ ਸੋ ਪਾਵੇ, ਸਦਾ ਸਹਿ ਸਰਾ ਤੇਰੀ ਨਾ ਮਨ ਵਸਾਵੇ, ਨਾ ਜਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਹਾ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਉਧਾਰੋ, ਸੱਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਹਿ ਦੀਆਂ ਹੀ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਉਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਪਾਗੇ ਸਬਦ ਵਾਜੇ, ਕਲਾਂ ਤਾਰੀਆਂ ਪੰਜ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਦਨਕ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸਖੋਆ ਤਿਤ ਕਰ ਆਨੰਦ ਵਾਜੇ।